ਸੰਗਣਾ ਏ ਸੂਤ ਕਲਹਿ ਨਾ ਕੀੜਿਆ ਤੂੰ ਚੱਬ ਲੰਘਾਈਏ ਸਾਵਣ ਰਹਿਣ ਭੰਭੀਰੀਆਂ ਤੂੰ ਪਾਰ ਵਸਾਈਏ ਕੂੰਜੜੀਆਂ ਵਿਸਾਖ ਵਿੱਚ ਜੋ ਜੂ ਪਰਾਈਏ ਬਿਨ ਗੁਰਮੁਖਤ ਨਾ ਹੋਵੇ ਬਿਨ ਗੁਰਮੁਖਤ ਨਾ ਹੋਵੇ।

अब सगले सुखी बसा हर की पल हर की।

ਸੱਚਮੁੱਚ ਜਦੋਂ ਕੋਈ ਸੱਚੇ ਮਨੋਂ ਨਾਰਾਇਣ ਕਹਿੰਦਾ ਤਾਂ ਭਾਵੇਂ ਉਹ ਗੁਨਾਹਗਾਰ ਹੈ, ਪਾਪੀ ਹੈ, ਉਹਦਾ ਵੀ ਉਧਾਰ ਹੋ ਜਾਂਦਾ ਹੈ। ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਅਜਾਮਲ ਪਾਪੀ ਦਾ ਜ਼ਿਕਰ ਕੀਤਾ ਹੈ। ਕਿਤਨਾ ਪਾਪੀ ਜਿਹਦੇ ਬਾਰੇ ਬਾਣੀ ਵਿੱਚ ਸਾਹਿਬ ਜੀ ਬਿਆਨ ਕਰਦੇ ਨੇ, ਅਜਾਮਲ ਪਾਪੀ ਜਗ ਜਾਣ। ਇਸ ਅਜਾਮਲ ਪਾਪੀ ਨੂੰ ਸਾਰਾ ਸੰਸਾਰ ਜਾਣਦਾ।

ਇਹ ਅਜਾਮਲ ਇੱਕ ਪੰਡਿਤ ਦਾ ਲੜਕਾ ਸੀ। ਅਜਾਮਲ ਦਾ ਪਿਤਾ ਰਾਜੇ ਦੇ ਦਰਬਾਰ ਵਿੱਚ

ਆਇਆ ਅਜਾਮਲ ਵੇਸਵਾ ਦੇ ਕੋਲ ਜਾਣਾ ਬੰਦ ਕਰ ਦੇ ਪੜਾਈ ਕਰ ਆਪਣਾ ਮਨ ਪੜਾਈ ਵਿਚ ਲਗਾ ਅਜਾਮਲ ਨਾ ਮੰਨਿਆ ਅਜਾਮਲ ਦੇ ਪਿਤਾ

ਵਿਆਹ ਹੋ ਗਿਆ ਪਰ ਵਿਸਵਾ ਕੋਲ ਜਾਣਾ ਬੰਦ ਨਾ ਕੀਤਾ। ਇਸੇ ਗਮ ਦੇ ਵਿੱਚ ਅਜਾਮਲ ਦਾ ਪਿਤਾ ਚੱਲ ਵਸਿਆ। ਪਿਤਾ ਮਰ ਗਿਆ। ਰਾਜੇ ਨੇ ਅਜਾਮਲ ਨੂੰ ਆਪਣੇ ਦਰਬਾਰ ਵਿੱਚ ਰਾਜ ਪੰਡਿਤ ਦੀ ਨੌਕਰੀ ਦੇ ਦਿੱਤੀ।

ਲਿਆ ਜਾਏਗਾ, ਤੈਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏਗਾ। ਪਰ ਅਜਾਮਲ ਰਾਜੇ ਦੀ ਗੱਲ ਸੁਣ ਕੇ ਵੀ ਨਾ ਮੰਨਿਆ ਤਾਂ ਰਾਜੇ ਨੇ ਹੁਕਮ ਦਿੱਤਾ ਇਹਦਾ ਘਰਬਾਰ ਜ਼ਬਤ ਕਰ ਲਿਆ ਜਾਏ। ਅਜਾਮਲ ਨੂੰ ਕਲਾਵਤੀ ਵੇਸਵਾ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏ। ਅਜਾਮਲ ਤੇ ਕਲਾਵਤੀ ਵੇਸਵਾ ਨੂੰ ਦੇਸ਼ ਨਿਕਾਲਾ ਮਿਲ ਗਿਆ। ਇੱਕ ਜੰਗਲ ਦੇ ਵਿੱਚ ਝੁੱਗੀ ਪਾ ਕੇ ਇਹ ਦੋਨੋਂ ਜਣੇ ਰਹਿਣ ਲੱਗ ਪਏ। ਗੁਰੂ ਤੋਂ ਬੇਮੁਖ ਹੋਇਆ, ਘਰ ਬਾਰ ਛੁੱਟ ਗਿਆ, ਧਨ ਪਦਾਰਥ ਵੀ ਕੋਲ ਨਹੀਂ। ਗੁਰੂ ਤੇ ਬੇਮੁਖ ਹੋ ਕੇ ਪਾਪ ਕਮਾਉਣ ਲੱਗ ਪਿਆ। ਆਪਣਾ ਜਿਹੜਾ ਜਨਮ ਹੈ

ਜਾਲ ਲਗਾਉਂਦਾ ਪੰਛੀ ਪਕੜਦਾ। ਕੁਝ ਪੰਛੀ ਮਾਰ ਕੇ ਸਬਜ਼ੀ ਬਣਾ ਲੈਂਦੇ ਨੇ, ਕੁਝ ਪੰਛੀ ਵੇਚ ਕੇ ਆਟਾ ਦਾਲ ਲੈ ਆਉਂਦੇ, ਗੁਜ਼ਾਰਾ ਕਰਦੇ। ਜਿਹੜੇ ਪੁੱਤਰ ਪੈਦਾ ਹੋਏ ਉਹ ਵੀ ਮਾੜੇ ਕਰਮ ਕਰਦੇ ਨੇ। ਅਜਾਮਲ ਦਾ ਸਰੀਰ ਰੋਗੀ ਹੋ ਗਿਆ, ਕਿਉਂ ਕਿ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ, ਦੁੱਖ ਤਦੇ ਜਾਂ ਵਿਸਰ ਜਾਵੇ ਜਦੋਂ ਇਨਸਾਨ ਪਰਮੇਸ਼ਰ ਨੂੰ ਭੁਲਾ ਦਿੰਦਾ, ਪਰਮੇਸ਼ਰ ਦਾ ਡਰ ਮਨ ਵਿੱਚੋਂ ਕੱਢ ਦਿੰਦਾ, ਫਿਰ ਪਾਪ ਕਰਦਾ। ਤੇ ਜਿਹੜਾ ਪਾਪ ਕਰਨ ਵਾਲਾ ਹੈ, ਅੰਤ ਉਹ ਇੰਨਾ ਦੁਖੀ ਹੋ ਜਾਂਦਾ ਕਿ ਪਛਤਾਉਣ ਦਾ ਮੌਕਾ ਵੀ ਨਹੀਂ ਮਿਲਦਾ ਕਈ ਵਾਰੀ। ਅਜਾਮਲ ਸਰੀਰ ਰੋਗੀ ਹੋ ਗਿਆ, ਪੁੱਤਰ ਵੀ ਪਾਪੀ ਨਿਕਲੇ। ਛੇ ਪੁੱਤ ਜਾਏ ਵੇਸਵਾ, ਉਸ ਵੇਸਵਾ ਨੇ ਛੇ ਪੁੱਤਰਾਂ ਨੂੰ ਜਨਮ ਦਿੱਤਾ, ਪਾਪਾਂ ਦੇ ਫਲ ਇੱਛੇ ਲਿਆ। ਪਾਪ ਕੀਤੇ ਸਨ ਤੇ ਪਾਪਾਂ ਦਾ ਫਲ ਪਾਪ ਹੀ ਮਿਲਿਆ। ਅੱਤ ਦੇ ਦੁਖੀ ਹੋ ਗਏ ਤੇ ਹੁਣ ਸੋਚਦੇ ਨੇ, ਗੁਰੂ ਦਾ ਕਹਿਣਾ ਨਹੀਂ ਮੰਨਿਆ, ਪਿਤਾ ਦਾ ਕਹਿਣਾ ਨਹੀਂ ਮੰਨਿਆ, ਤੇ ਆਪ ਵੀ ਦੁਖੀ ਤੇ ਔਲਾਦ ਵੀ

ਸੰਤਾਂ ਨੂੰ ਭੇਟਾ ਦੇਣ ਵਾਸਤੇ ਕੁਝ ਹੈ। ਕਲਾਵਤੀ ਨੇ ਕਿਹਾ, ਥੋੜੇ ਜਿਹੇ ਛੋਲੇ ਨੇ। ਉਹ ਛੋਲੇ ਤੇ ਪਾਣੀ ਸੰਤਾਂ ਦੇ ਅੱਗੇ ਰੱਖਿਆ। ਸੰਤਾਂ ਨੇ ਛੋਲੇ ਖਾਧੇ, ਪਾਣੀ ਪੀਤਾ, ਤੁਰਨ ਲੱਗੇ। ਅਜਾਮਲ ਤੇ ਕਲਾਵਤੀ ਹੱਥ ਜੋੜ ਕੇ ਖੜੇ ਹੋ ਗਏ। ਕਹਿਣ ਲੱਗੇ, ਮਹਾਰਾਜ, ਸਾਰੀ ਉਮਰ ਪਾਪ ਕੀਤਾ, ਕਿਸੇ ਦਾ ਕਹਿਣਾ ਨਹੀਂ ਮੰਨਿਆ, ਔਲਾਦ ਵੀ ਭੈੜੀ ਨਿਕਲੀ, ਸਾਡੇ ਸਰੀਰ ਵੀ ਰੋਗੀ ਹੋ ਗਏ, ਕਿਰਪਾ ਕਰੋ, ਸਾਡਾ ਉਧਾਰ ਕਰ ਦਿਓ। ਸੰਤਾਂ ਨੇ ਕਿਹਾ, ਅਜਾਮਲ, ਅਗਰ ਇਨਸਾਨ ਪਹਿਲਾਂ ਠੀਕ ਰਸਤੇ

ਸਾਰੇ ਦੁੱਖਾਂ ਦਾ ਨਾਸ਼ ਕਰ ਦਿੰਦਾ। ਇਸ ਤਰ੍ਹਾਂ ਕਰੋ, ਇੱਕ ਪੁੱਤਰ ਤੁਹਾਡੇ ਘਰ ਹੋਰ ਹੋਵੇਗਾ ਸਤਵਾਂ, ਉਹਨੂੰ ਧਰਮਸ਼ਾਲਾ ਲੈ ਜਾਇਓ। ਉੱਥੇ ਜਾ ਕੇ ਉਹਦਾ ਨਾਮ ਨਾਰਾਇਣ ਰੱਖਿਓ, ਤੁਹਾਡਾ ਉਧਾਰ ਹੋ ਜਾਏਗਾ। ਇਹ ਗੱਲ ਕਹਿ ਕੇ ਤੇ ਮਹਾਂਪੁਰਸ਼ ਆਪਣੇ ਰਸਤੇ ਚਲੇ।

ਇਹਦਾ ਨਾਰਾਇਣ ਪੁੱਤਰ ਕੋਲ ਖੇਡਦੇ। ਛੋਟਾ ਪੁੱਤਰ ਹੋਣ ਕਰਕੇ ਪਿਆਰਾ ਲੱਗਦਾ। ਹਰ ਵਕਤ ਪੁੱਤਰ ਨਾਰਾਇਣ ਕਰਦਾ ਰਹਿੰਦਾ ਤੇ ਹੁਣ ਵੀ ਪੁੱਤਰ ਨਾਰਾਇਣ ਕਰਕੇ ਉਸ ਨੂੰ ਬੁਲਾ ਰਿਹਾ। ਅੰਤ ਸਮਾਂ ਆਇਆ। ਅੰਤ ਸਮਾਂ ਹਰ ਇਨਸਾਨ ਦਾ, ਹਰ ਚੀਜ਼ ਦਾ ਅੰਤ ਹੈ। ਅਜਾਮਲ ਦਾ ਵੀ ਅੰਤ ਵੇਲਾ ਆ ਗਿਆ। ਜਮਦੂਤ ਲੈਣ ਵਾਸਤੇ ਆ ਪਹੁੰਚੇ। ਜਦੋਂ ਜਮਦੂਤਾਂ ਨੂੰ ਅਜਾਮਲ ਨੇ ਦੇਖਿਆ

ਦੀ ਗਵਾਹੀ ਭਰਦੀ ਏ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਬਦਤ ਤਰਲੋਚਣ ਤੇ ਨਰ ਮੁਕਤਾ ਪੀਤੰਬਰ ਵਾਂਗ ਕੇ।

짝꿍은 꾸라 꾸라 하사 하사 메로 메로 사전 사전 수라 수라

ਸਾਧ ਸੰਗਤ ਹਜ਼ੂਰ ਦੇ ਆਗਮਨ ਦੀ, ਸਾਹਿਬ ਕਲਗੀਧਰ ਪਾਤਸ਼ਾਹ ਦੇ ਆਗਮਨ ਪੁਰਬ ਦੀ, ਸਾਰੀ ਸੰਗਤ ਨੂੰ ਜਥੇ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਹਿਬ ਕਲਗੀਧਰ ਪਾਤਸ਼ਾਹ ਅੰਗ ਸੰਗ ਸਹਾਈ ਹੋਣ, ਸਦਾ ਸਿਰ ਤੇ ਮੇਰ ਪ੍ਰਿਆਤ ਰੱਖਣ। ਸਾਧ ਸੰਗਤ ਜੀ, ਅੱਜ ਵਧਾਈਆਂ ਦਾ ਦਿਨ ਹੈ, ਖਾਲਸਾ ਕੌਮ ਦਾ ਮਹਾਨ ਦਿਨ ਹੈ। ਪਰਿਪੂਰਨ ਪਰਮਾਤਮਾ ਆਪ ਅਕਾਲ ਪੁਰਖ ਬੇਦੀ ਕੁਲਭੂਸ਼ਣ ਕਲਯੁਗ ਜੀਵਾਂ ਦਾ ਬੇੜਾ ਪਾਰ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਰੂਪ ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਪਵਿੱਤਰ ਧਰਤੀ ਨੂੰ ਭਾਗ ਲੱਗੇ ਨੇ, ਪਟਨਾ ਸਾਹਿਬ ਨੂੰ ਬਰਕਤ ਮਿਲੀ ਹੈ ਜੀ, ਪਟਨਾ ਸਾਹਿਬ ਨੂੰ ਮਾਣ ਪ੍ਰਾਪਤ ਹੋਇਆ ਜੀ।

ਰਾਜੇ ਨੂੰ ਕਹਿੰਦੇ ਨੇ ਮੇਰੇ ਬਜ਼ੁਰਗ ਬੜੇ ਉੱਚੇ ਲੰਬੇ ਜਵਾਨ ਸਨ ਤੇ ਰਾਜੇ ਦੇ ਘਰ ਸਿੱਪਾ ਸਲਾਰ ਲੱਗੇ ਹੋਏ ਸਨ। ਬੜਾ ਰਾਜ ਵਧਾਇਆ ਉਹਨੇ, ਬੜੀ ਸੇਵਾ ਕੀਤੀ। ਉਹਨਾਂ ਦੇ ਘਰ ਇੱਕ ਧੀ ਸੀ। ਕਹਿਣ ਲੱਗੇ ਬੱਚੀ ਬੜੀ ਸੁੰਦਰ ਹੈ, ਕਿਹਦੇ ਨਾਲ ਵਿਆਹੀਏ, ਮੁੰਡਾ ਚੰਗਾ ਹੋਣਾ ਚਾਹੀਦਾ, ਮਾਂ ਪਿਓ ਨੂੰ ਖਿਆਲ ਹੁੰਦਾ। ਇੱਕ ਦਿਨ ਸਲਾਹ ਕਰ ਰਹੇ ਸਨ ਤੇ ਘਰ ਵਾਲੀ ਕਹਿਣ ਲੱਗੀ, ਸਾਹਿਬ ਜੀ ਇਹ ਸਾਡੇ ਘਰ ਜਿਹੜਾ ਪੰਜਾਬੀ ਮੁੰਡਾ ਲਾਹੌਰ ਤੋਂ ਆਇਆ ਹੈ ਨਾ, ਗੱਜ ਕੇ ਆਖ ਸਤਨਾਮ ਸ੍ਰੀ ਵਾਹਿਗੁਰੂ, ਇਹ ਬੜਾ ਸੁੰਦਰ ਹੈ, ਨਾਲੇ ਸਾਡਾ ਸਿੱਪਾ ਸਲਾਰ ਏ, ਉਂਝ ਵੀ ਜਵਾਨ ਏ, ਜਰਨੈਲ ਏ, ਤੇ ਇਹਦੇ ਨਾਲ ਕਿਉਂ ਨਾ ਵਿਆਹ ਕਰ ਦਈਏ। ਹਜ਼ੂਰ ਕਹਿੰਦੇ ਨੇ

ਸੁਣਦੀਆਂ ਕਿਉਂ ਚੱਲੀ ਜੀ ਮਾਂ ਨੇ ਆਖਿਆ ਜਾਣ ਨਾ ਦੇਸਾਂ ਸੁਣਦੀਆਂ ਸਰ ਜੀ ਜੇ ਤੁਠੇ ਹੋ ਨਾ ਤੇ ਰਾਤ ਮੇਰੀ ਝੋਲੀ ਵਿੱਚ ਪਾ ਦਿਓ ਇਹ ਸੇਵਾ ਤੁਹਾਡੀ ਕਰਨਗੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦੇ ਅੱਜ ਆਗਮਨ ਮਨਾਏ ਜਾ ਰਹੇ ਹੋ ਇਹਨਾਂ ਦੀ ਪੜਦਾਦੀ ਮਾਂ ਮਾਂ ਭਾਨੀ ਸਤਸੰਗ ਜੀ ਬੜੀ ਬਖਸ਼ਿਸ਼ ਹੋਈ ਏ ਮਾਂ ਤੇ ਇੱਕ ਤੇ ਉਹ ਗੁਰੂ ਪੁੱਤਰੀ ਏ ਦੂਜਾ ਗੁਰੂ ਦੇ ਘਰੋਂ ਏ ਤੀਜੇ ਉਹ ਗੁਰੂ ਦੀ ਮਾਂ ਏ ਚੌਥੀ ਉਹ ਗੁਰੂ ਦੀ ਦਾਦੀ ਏ ਗੁਰੂ ਅਮਰਦਾਸ ਦੀ ਸਪੁੱਤਰੀ ਏ ਤੇ ਗੁਰੂ ਰਾਮਦਾਸ ਦੇ ਘਰੋਂ ਏ ਗੁਰੂ ਅਰਜਨ ਸਾਹਿਬ ਦੀ ਮਾਂ ਏ ਸਰਵ ਸ਼ਕਤੀਮਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਏ ਸਾਧ ਸੰਗਤ ਇਸ ਖਾਨਦਾਨ ਦੀ ਮਾਲਕ ਹੈ ਇਸ ਖਾਨਦਾਨ ਨੂੰ ਜਨਮ ਦੇਣ ਵਾਲੀ ਮਾਂ ਏ ਜਾਣ ਲੈਂਦੇ

ਖਜ਼ਾਨਾ ਗੁਰੂ ਨਾਨਕ ਨੇ ਸਾਡੀ ਝੋਲੀ ਵਿੱਚ ਪਾਇਆ, ਸਾਨੂੰ ਇਸ ਅਨਮੋਲ ਖਜ਼ਾਨੇ ਦੀ ਪਹਿਚਾਣ ਹੋ ਜਾਵੇ। ਵਾਹਿਗੁਰੂ ਮੇਰ ਕਰੇ ਇਸ ਅਨਮੋਲ ਖਜ਼ਾਨੇ ਤੋਂ ਅਸੀਂ ਲਾਭ ਲੈ ਸਕੀਏ। ਸਾਧ ਸੰਗਤ ਜੀ, ਜਪਜੀ ਸਾਹਿਬ ਦੀ ਇਤਨੀ ਮਹਾਨਤਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਦੇ ਵਿੱਚ ਆਪਣੀ ਜੋਤ ਟਿਕਾਈ ਹੈ, ਆਪਣਾ ਰੂਪ ਬਖਸ਼ਿਆ ਹੈ, ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਸਤਸੰਗ ਜੀ, ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਜੋਤ ਟਿਕਾਈ, ਆਪਣਾ ਰੂਪ ਬਖਸ਼ਿਆ, ਕੁਝ ਬਚਨ ਵੀ ਕੀਤੇ,

ਕੁਝ ਗੱਲਾਂ ਵੀ ਰਮਜਦੀਆਂ ਦੱਸਦਾ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿੱਚ ਜੋਤ ਟਿਕਾਈ ਤੇ

ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਨੇ। ਬੈਠ ਕਹੇ ਅੰਗਦ ਸੰਗ ਬਚਨਾ, ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਕੋਈ ਬਚਨ ਕੀਤੇ। ਬੈਠ ਕਹੇ ਅੰਗਦ ਸੰਗ ਬਚਨਾ, ਪਰਉਪਕਾਰ ਜਿਨੇ ਮਨ ਰਚਨਾ, ਅਬ ਤੁਮ ਜਗਤ ਉਦਾਹਰਣ ਕਾਰਨ, ਮੂਲ ਮੰਤਰ ਸ਼ੁਭ ਕਰੋ ਸੁਧਾਰਨ। ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆ ਬਚਨ ਕੀਤੇ। ਕੀ ਬਚਨ ਕੀਤੇ? ਅਨੇਕਾਂ ਸਿੱਖ ਆਉਣਗੇ ਤੁਹਾਡੇ ਕੋਲੋਂ, ਜਿਹੜੇ ਹੱਥ ਜੋੜ ਕੇ ਹੱਥ ਟੱਡ ਕੇ ਸਿੱਖੀ ਦੀ ਦਾਤ ਮੰਗਣਗੇ, ਤੇ ਜਿਹਨੂੰ ਵੀ ਸਿੱਖੀ ਦੀ ਦਾਤ ਦਿਓਗੇ ਤੇ ਇੱਕ ਉਪਦੇਸ਼ ਨਾਲ ਜ਼ਰੂਰ ਦੇਣਾ। ਉਹ ਕਿਹੜਾ? ਕਿ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਸਾਵਧਾਨ ਹੋ ਕੇ ਕਰਨਾ। ਜਿਹੜਾ ਵੀ ਸਿੱਖ ਬਣਨ ਦੀ ਅਭਿਲਾਖਾ ਲੈ ਕੇ ਆਵੇ ਉਹਨੂੰ ਇਹ ਉਪਦੇਸ਼ ਜ਼ਰੂਰ ਦੇਣਾ। ਕਿਵੇਂ ਵੇਰਵਾ ਦਿੱਤਾ? ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੈ ਸਿੱਖੀ ਅਭਿਲਾਖੀ। ਜਿਹੜਾ ਵੀ ਨਰ ਸਿੱਖੀ ਦੀ ਅਭਿਲਾਖਾ ਲੈ ਕੇ ਆਵੇ, ਨਿਸਮੈ ਉਠੇ ਸੇ ਕਰੇ ਸਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਉਹਨੂੰ ਇਹ ਉਪਦੇਸ਼ ਦੇਣਾ, ਭਾਈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਦੀ ਬਾਣੀ ਸਾਵਧਾਨ ਹੋ ਕੇ ਪੜਨੀ ਏ, ਤਾਂ ਤੂੰ ਸਿੱਖ ਹੈ। ਆਖੋ ਸਤਨਾਮ। ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੈ ਸਿੱਖੀ ਅਭਿਲਾਖੀ। ਨਿਸਮੈ ਉੱਠੇ ਸੇ ਕਰੇ ਸਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਬਚਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਨਾਲ ਕਰਦੇ ਹੋਏ ਜਪਜੀ ਦੇ ਬਾਰੇ, ਕਿਉਂਕਿ ਦਾਸ ਉਹੀ ਵਿਚਾਰ ਲੈ ਰਿਹਾ। ਇੱਕ ਹੋਰ ਬਚਨ ਕੀਤਾ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਕਿ ਗੁਰੂ ਅੰਗਦ ਜੀ, ਧਰਤੀ ਤੇ ਲੋਕ ਆਪਣੀ ਕਾਮਨਾ ਦੀ ਪੂਰਤੀ ਲਈ ਤਿੰਨ ਚੀਜ਼ਾਂ ਦਾ ਸਹਾਰਾ ਲੈਂਦੇ ਨੇ, ਇੱਕ ਜੰਤਰ ਦਾ, ਇੱਕ ਮੰਤਰ ਦਾ, ਇੱਕ ਤੰਤਰ ਦਾ। ਆਖੋ ਸਤਨਾਮ। ਇਹ ਤਿੰਨ ਚੀਜ਼ਾਂ ਦਾ ਲੋਕ ਸਹਾਰਾ ਲੈਂਦੇ। ਸਾਧ ਸੰਗਤ ਗੌਰ ਕਰਿਓ, ਜੰਤਰਾਂ ਦਾ, ਮੰਤਰਾਂ ਦਾ ਤੇ ਤੰਤਰਾਂ ਦਾ। ਤੇ ਧੰਨ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਜੀ ਨੂੰ ਕਹਿਣ ਲੱਗੇ, ਮੈਂ ਦੁਨੀਆ ਨੂੰ ਇੱਕ ਇਹੋ ਜਿਹੀ ਦਾਤ ਦੇ ਚੱਲਿਆ ਵਾਂ ਕਿ ਸਾਰੇ ਜੰਤਰ ਮੰਤਰ ਤੇ ਤੰਤਰ ਇਹ ਜਪਜੀ ਦੀ ਬਾਣੀ ਦੇ ਵਿੱਚ ਹੀ ਨੇ। ਆਖੋ ਸਤਨਾਮ। ਮੇਰੇ ਸਿੱਖ ਨੂੰ ਕਿਸੇ ਜੰਤਰਾਂ ਮੰਤਰਾਂ ਤੰਤਰਾਂ ਦੀ ਲੋੜ ਨਹੀਂ, ਜਪਜੀ ਪੜ ਲਵੇ ਸਭ ਕੁਝ ਵਿੱਚ ਆ ਜਾਏਗਾ। ਸਤਸੰਗ ਜੀ, ਕਿਵੇਂ ਇਹਦਾ ਵੇਰਵਾ ਦਿੱਤਾ? ਧਰੇ ਕਾਮਨਾ ਪੜ ਹੈ ਇੱਕ ਮਨ। ਕੋਈ ਕਾਮਨਾ ਤੇਰੇ ਅੰਦਰ ਹੈ, ਜੰਤਰ ਦਾ ਸਹਾਰਾ ਨਾ ਲੈ, ਕਿਸੇ ਮੰਤਰ ਦਾ ਸਹਾਰਾ ਨਾ ਲੈ, ਕਿਸੇ ਤੰਤਰ ਦਾ ਸਹਾਰਾ ਨਾ ਲੈ, ਜਪਜੀ ਦਾ ਸਹਾਰਾ ਲੈ। ਕੀ ਆਖਿਆ? ਧਰੇ ਕਾਮਨਾ ਪੜ ਹੈ ਇੱਕ ਮਨ, ਹੋਏ ਸੰਪੂਰਨ ਤੈਂ ਕੀ ਤਤ ਛਿਨ। ਕੋਈ ਮਨ ਵਿੱਚ ਕਾਮਨਾ ਪੜ ਜਪਜੀ, ਕਹਿੰਦੇ ਤਤ ਛਿਨ ਵਿੱਚ ਤੈਨੂੰ ਪ੍ਰਾਪਤੀ ਹੋਏਗੀ। ਅੱਗੋਂ ਕੀ ਕਹਿੰਦੇ? ਜੰਤਰ ਮੰਤਰ ਪੁਨ ਤੰਤਰ ਮਹਾਨਾ। ਆਖੋ ਸਤਨਾਮ ਹੈ। ਇਹ ਜਪਜੀ ਦੀ ਬਾਣੀ ਸਾਰੇ ਜੰਤਰਾਂ ਮੰਤਰਾਂ ਤੰਤਰਾਂ ਤੋਂ ਮਹਾਨ ਹੈ। ਇਹ ਗੁਰੂ ਨਾਨਕ ਜੀ ਕਹਿ ਰਹੇ।

ਤਰ੍ਹਾਂ ਮੰਤਰਾਂ ਤੰਤਰਾਂ ਤੋਂ ਮਹਾਨ ਮਹਾਨਤਾ ਦਾਸ ਦੇ ਇਤਿਹਾਸ ਵਿੱਚ ਜਦੋਂ ਜਪਜੀ ਸਾਹਿਬ ਦੀ ਖੋਜ ਕੀਤੀ ਦੰਗ ਰਹਿ ਗਿਆ। ਸਾਧ ਸੰਗਤ ਅਫਗਾਨ ਦੇ ਪਠਾਣਾ ਦੇ ਨਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਜੰਗ ਹੋਈ ਹੈ ਜੀ, ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਅਕਾਲੀ ਫੂਲਾ ਸਿੰਘ ਵੀ ਸ਼ਹੀਦ ਹੋ ਗਿਆ, ਹਰੀ ਸਿੰਘ ਨਲੂਆ ਵੀ ਸ਼ਹੀਦ ਹੋ ਗਿਆ, ਆਖ ਸਤਨਾਮ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਬਰਦਾਸ਼ਤ ਨਾ ਹੋਇਆ, ਆਪ ਆਗੂ ਬਣ ਕੇ ਫੌਜਾਂ ਲੈ ਕੇ ਤੁਰ ਪਏ ਤੇ ਕਹਿੰਦੇ ਫੌਜਾਂ ਲੈ ਕੇ ਤੁਰ ਪਏ, ਆਪ ਕਿਹੜੇ ਏਡੇ ਵੱਡੇ ਸੂਰਮੇ ਸ਼ਹੀਦ ਹੋ ਗਏ ਨੇ, ਆਪ ਚੱਲਾਂ, ਇਹਨਾਂ ਪਠਾਣਾ ਨੇ ਅੱਤ ਚੁੱਕੀ ਏ ਤੇ ਕਹਿੰਦੇ ਅੱਗੇ ਆ ਗਿਆ ਅਟਕ ਦਰਿਆ। ਸਾਧ ਸੰਗਤ ਜੀ ਜਦੋਂ ਅਟਕ ਦਰਿਆ ਆ ਗਿਆ, ਉਸ ਵੇਲੇ ਦਾ ਇਤਿਹਾਸ ਲਿਖਦਾ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਬਾਬਾ ਵੀਰ ਸਿੰਘ ਜੀ ਬੇਦੀ ਔਰੰਗਾਬਾਦ ਵਾਲੇ ਇਹ ਨਾਲ ਸਨ, ਇਹਨਾਂ ਦਾ ਬਹੁਤ ਪਿਆਰ ਸੀ ਮਹਾਰਾਜਾ ਰਣਜੀਤ ਸਿੰਘ ਨਾਲ ਬਾਬਾ ਵੀਰ ਸਿੰਘ ਜੀ ਬੇਦੀ। ਦਾਸ ਇੱਕ ਮਿੰਟ ਇੱਥੇ ਆਪ ਜੀ ਨਾਲ ਸਾਂਝ ਕਰੇ, ਬਾਬਾ ਵੀਰ ਸਿੰਘ ਜੀ ਕੌਣ ਸਨ? ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਵਰਸਾਏ ਹੋਏ, ਅੱਗੋਂ ਇਹਨਾਂ ਨੂੰ ਗੱਦੀ ਮਿਲੀ ਸੀ, ਉਹਨਾਂ ਤੋਂ ਵਰਸਾਏ। ਮੈਂ ਇੱਕ ਮਿੰਟ ਇਤਿਹਾਸ ਦਾ ਵੇਰਵਾ ਦੇ ਦਵਾਂ, ਬਾਬਾ ਸਾਹਿਬ ਸਿੰਘ ਬੇਦੀ ਕੌਣ ਸਨ? ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨਾਲ ਪੈਦਾ ਹੋਏ ਸਨ, ਆਖੋ ਸਤਨਾਮ। ਇਹ ਸਾਧ ਸੰਗਤ ਜੀ, ਕਲਗੀਧਰ ਜੀ ਦਾ ਮੇਲ ਹੋਇਆ ਸੀ ਬਾਬਾ ਕਲਾਧਾਰੀ ਜੀ ਨਾਲ, ਤੇ ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ, ਇਹ ਵੀ ਬੇਦੀਆਂ ਚ, ਇਹਨਾਂ ਨੂੰ ਬਚਨ ਕੀਤਾ ਕਿ ਭੱਲਿਆਂ ਨੇ ਵੀ ਅੰਮ੍ਰਿਤ ਛਕ ਲਿਆ, ਤ੍ਰਿਹਣਾ ਨੇ ਵੀ ਅੰਮ੍ਰਿਤ ਛਕ ਲਿਆ, ਸੋਢੀਆਂ ਨੇ ਵੀ ਅੰਮ੍ਰਿਤ ਛਕ ਲਿਆ, ਪਰ ਬੇਦੀਆਂ ਨੇ ਅੰਮ੍ਰਿਤ ਨਹੀਂ ਛਕਿਆ, ਭਾਈ ਤੁਸੀਂ ਵੀ ਅੰਮ੍ਰਿਤ ਛਕ ਲਓ। ਇਹ ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ ਨਾਲ ਬਚਨ ਕੀਤੇ, ਤੇ ਬਾਬਾ ਕਲਾਧਾਰੀ ਜੀ ਬੇਦੀ ਅੰਸ਼ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਅੱਗੇ ਸੀਸ ਨਿਵਾਇਆ ਤੇ ਕੀ ਆਖਿਆ? ਕਹਿਣ ਲੱਗੇ ਜੀ, ਆਪ ਜੀ ਦਾ ਹੁਕਮ ਹੈ, ਅਸੀਂ ਆਪਣੇ ਪੋਤਰੇ ਨੂੰ ਅੰਮ੍ਰਿਤ ਛਕਾਵਾਂਗੇ। ਆਖ ਸਤਨਾਮ। ਗੁਰੂ ਗੋਬਿੰਦ ਸਿੰਘ ਜੀ ਬਹੁਤ ਪ੍ਰਸੰਨ ਹੋਏ ਤੇ ਕੀ ਆਖਿਆ ਬਾਬਾ ਕਲਾਧਾਰੀ ਜੀ ਨੂੰ ਬੇਦੀ ਅੰਸ਼ ਵਿੱਚੋਂ ਸਨ ਕਿ ਜਿਹੜਾ ਤੁਸੀਂ ਕਿਹਾ ਪੋਤਰੇ ਨੂੰ ਅੰਮ੍ਰਿਤ ਛਕਾਵਾਂਗੇ, ਤੇ ਅਸੀਂ ਪੋਤਰੇ ਦਾ ਨਾਂ ਤੁਹਾਨੂੰ ਅੱਜ ਹੀ ਦੇ ਦੇਣੇ ਆ ਕਿ ਜਿਸ ਪੋਤਰੇ ਨੂੰ ਅੰਮ੍ਰਿਤ ਛਕਾਓਗੇ ਉਹਦਾ ਨਾਂ ਬਾਬਾ ਸਾਹਿਬ ਸਿੰਘ ਜੀ ਰੱਖਣਾ। ਆਖ ਸਤਨਾਮ। ਇਹ ਉਹ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਹੀ ਨਾਂ ਰੱਖਤਾ ਸੀ, ਉਹਨਾਂ ਦੀ ਬਖਸ਼ਿਸ਼ ਨਾਲ ਆਏ। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਬਾਅਦ ਸਾਧ ਸੰਗਤ ਜੀ, ਇਹ ਬਾਬਾ ਵੀਰ ਸਿੰਘ ਜੀ ਗੱਦੀ ਤੇ ਸਨ, ਇਹ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਨ, ਤੇ ਸਾਧ ਸੰਗਤ ਜਦੋਂ ਅਟਕ ਦਰਿਆ ਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਕਿ ਜਿਹੜੀਆਂ ਫੌਜਾਂ ਸਾਡੀਆਂ ਅਟਕ ਤੋਂ ਪਰੇ ਲੜ ਰਹੀਆਂ, ਅਟਕ ਇੰਨਾ ਚੜਿਆ ਕਿ ਉਹਨਾਂ ਨੂੰ ਮਦਦ ਇੰਨੀ ਜਲਦੀ ਪਹੁੰਚਾਉਣੀ ਬੜੀ ਔਖੀ ਹੈ। ਤੇ ਫਿਰ ਕੀ ਕਿਹਾ ਬਾਬਾ ਵੀਰ ਸਿੰਘ ਜੀ, ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰੋ ਕਿ ਕਿਸੇ ਤਰੀਕੇ ਇਹ ਫੌਜਾਂ ਤੇ ਅਸੀਂ ਦਰਿਆ ਪਾਰ ਕਰ ਜਾਈਏ। ਸਾਧ ਸੰਗਤ ਜੀ, ਜਪਜੀ ਦੀ ਬਾਣੀ ਦੀ ਤਾਕਤ। ਕਹਿੰਦੇ ਉਸ ਵੇਲੇ ਬਾਬਾ ਵੀਰ ਸਿੰਘ ਜੀ ਨੇ ਹਾਥੀ ਤੋਂ ਉਤਰ ਕੇ, ਹਾਥੀ ਤੇ ਚੜੇ ਸਨ, ਇੱਕ ਚਿੱਤ ਹੋ ਕੇ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ 13 ਵਾਰੀ ਇਹ ਪੰਕਤੀ ਪੜ੍ਹ ਕੇ ਸੁਣਿਆ, ਹਾਥ ਹੋਵੇ ਅਸਗਾ, ਅਸਗਾ ਦਾ ਅਰਥ ਹੈ ਸਮੁੰਦਰ, ਹਾਥ ਦਾ ਅਰਥ ਹੈ ਵੀ ਸਮੁੰਦਰ ਵੀ ਹੱਥ ਜਿੰਨਾ ਹੋ ਜਾਂਦਾ ਜਗ੍ਹਾ ਦੇ ਦਿੰਦਾ। ਬਾਣੀ 'ਚ ਇੰਨੀ ਤਾਕਤ ਏ, ਗੁਰੂ ਨਾਨਕ ਦੇ ਚਰਨਾਂ 'ਚ ਬਾਬਾ ਵੀਰ ਸਿੰਘ ਜੀ ਨੇ ਅਰਦਾਸ ਕਰਕੇ 13 ਵਾਰੀ ਇਹ ਪੰਕਤੀ ਪੜ੍ਹ ਕੇ ਸੁਣਿਆ, ਹਾਥ ਹੋਵੇ ਅਸਗਾ, ਸੁਣਿਆ ਹਾਥ ਹੋਵੇ ਅਸਗਾ, ਤੇ ਸਾਧ ਸੰਗਤ ਆਪਣਾ ਹਾਥੀ ਅਟਕ ਦਰਿਆ ਦੇ ਵਿੱਚ ਵਾੜ ਦਿੱਤਾ। ਹਾਥੀ ਦੇ ਵਾੜਦਿਆਂ ਹੀ ਜਪਜੀ ਸਾਹਿਬ ਦਾ ਪਾਠ ਆਰੰਭ ਕਰਤਾ। ਇਤਿਹਾਸ ਲਿਖਦਾ
ਕਿ ਉਸ ਵੇਲੇ ਅਟਕ ਦਰਿਆ ਗਿੱਟੇ ਗਿੱਟੇ ਹੋ ਗਿਆ। ਆਖੋ ਸਤਨਾਮ। ਬਾਬਾ ਵੀਰ ਸਿੰਘ ਜੀ ਜਪ ਜੀ ਦਾ ਪਾਠ ਉੱਚੀ ਉੱਚੀ ਕਰ ਰਹੇ ਨੇ, ਚਿੱਤ ਜੋੜ ਕੇ ਦਰਿਆ ਨੇ ਰਾਹ ਦੇ ਦਿੱਤਾ। ਸਤ ਸੰਗਤ, ਦਰਿਆ ਨੇ ਰਾਹ ਦੇ ਦਿੱਤਾ ਤੇ ਫੌਜਾਂ ਸਾਰੀਆਂ ਲੰਘ ਗਈਆਂ। ਜਪ ਜੀ ਦੇ ਪਾਠ ਬਾਬਾ ਵੀਰ ਸਿੰਘ ਜੀ ਵਿੱਚ ਖਲੋ ਕੇ ਹਾਥੀ ਤੇ ਬਹਿ ਕੇ ਕਰ ਰਹੇ ਨੇ ਤੇ ਫੌਜਾਂ ਲੰਘ ਰਹੀਆਂ।

ਆਗਰੇ ਭੇਜਿਆ ਸੀ ਗੁਰੂ ਪਾਤਸ਼ਾਹ ਨੇ ਪ੍ਰਚਾਰ ਲਈ ਆਗਰੇ। ਭਾਈ ਗੁਰਦਾਸ ਜੀ ਆਗਰੇ ਸਨ ਤੇ ਜਦੋਂ ਇੱਕ ਸੁਨੇਹਾ ਪਹੁੰਚਿਆ ਕਿ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਨੇ। ਇੱਕ ਵਾਰੀ ਆਖੋ ਸਤਨਾਮ। ਜਿਸ ਮਾਲਕ ਨੂੰ ਮਨ ਵੇਚਿਆ ਹੋਵੇ ਜੋਤੀ ਜੋਤ ਸਮਾਉਣ ਦੀ ਖਬਰ ਮਿਲੇ ਕਿਵੇਂ ਰਹਿ ਸਕੇ।

ਇਮੀਗ੍ਰੇਸ਼ਨ ਕੋਈ ਬੇੜੀ ਆਵੇ ਬਹਿ ਕੇ ਤੇ ਪਾਰ ਕਰੀਏ। ਤੇ ਪਤਾ ਜਦੋਂ ਕੀਤਾ ਤੇ ਕੀ ਕਿਹਾ, ਇਸ ਵੇਲੇ ਸ਼ਾਮਾਂ ਪਈਆਂ ਨੇ, ਸਵੇਰ ਤੋਂ ਪਹਿਲੇ ਬੇੜੀ ਕੋਈ ਨਹੀਂ ਆਉਣੀ। ਸੋਚਦੇ ਪਏ ਨੇ ਕੀ ਕਰੀਏ ਤੇ ਇੱਕ ਸਿੱਖ ਕੋਲ ਆ ਗਿਆ। ਕੀ ਆਖਿਆ, ਭਾਈ ਗੁਰਦਾਸ ਜੀ ਜੇ ਇੱਕ ਮੇਰੀ ਬੇਨਤੀ ਮੰਨੋ, ਅੱਜ ਸ਼ਬਦ ਦਾ ਆਸਰਾ ਲੈ ਕੇ ਇਹ ਦਰਿਆ ਪਾਰ ਕਰ ਲਈ। ਆਖ ਸਤਨਾਮ ਸਤਸੰਗ ਤੇ ਸੂਰਜ ਪ੍ਰਕਾਸ਼ ਦੀ ਇਤਿਹਾਸਕ ਸਾਖੀ ਏ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, ਇੱਕ ਸਿੱਖ ਦੀ ਬੇਨਤੀ, ਸ਼ਬਦ ਆਸਰੇ ਹੋਵੋ ਪਾਰ, ਇਮ ਨਿਸ਼ਚਾ ਸਤਿਗੁਰ ਕੋ ਧਾਰ। ਸ਼ਬਦ ਆਸਰੇ ਪਾਰ ਹੋ ਜਾਈਏ। ਸਭ ਸੰਗਤ ਕੋ ਕਹਾਂ ਬੁਝਾਈ, ਹਮ ਹੈ ਮੁਗਧ ਬੂਝ ਨੇ ਪਾਈ। ਭਾਈ ਗੁਰਦਾਸ ਜੀ ਕਹਿੰਦੇ, ਸਾਧ ਸੰਗਤ ਜੀ ਜੇ ਤੁਸੀਂ ਸਾਨੂੰ ਆਹ ਗੱਲ ਦੱਸੀ ਏ। ਤੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ।

ਕਹਿੰਦੇ ਉਸ ਵੇਲੇ ਬਿਆਸਾ ਦਰਿਆ ਗੋਡੇ ਗੋਡੇ ਪਾਣੀ ਹੋ ਗਏ। ਇਹਦਾ ਵੇਰਵਾ ਦਿੱਤਾ ਭਵਜਲ ਗੁਰ ਕੋ ਸ਼ਬਦ ਉਧਾਰੇ, ਇਹ ਬੱਪਰੀ ਕਿਆ ਨਦੀ ਨਾ ਤਾਰੇ। ਭਵਜਲ ਤੋਂ ਤਰ ਜਾਂਦਾ ਇਹ ਬਾਣੀ ਸਦਕਾ ਨਦੀ ਨੀ ਤਾਰੇਗੀ। ਧਰ ਸ਼ਰਦਾ ਗੁਰ ਕੇ ਬਚ ਮਾਨੋ, ਉਤਰੇ ਪਾਰ ਬਿਲਮ ਨੇ ਛਾਨੋ, ਸਤਨਾਮ ਗੁਰਦਾਸ ਉਚਾਰਾ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ। ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰਾ, ਪ੍ਰਥਮ ਪਹਿਲੇ ਆਪ ਅੱਗੇ ਲੱਗੇ, ਆਖੋ ਸਤਨਾਮ। ਜਾਨੂ ਲਗ ਜਲ ਪਾ ਸਲਤਾ ਕੋ, ਜਾਨੂ ਲਗ ਜਲ ਪਾ ਸਲਤਾ ਕੋ। ਉਹ ਸਲਤਾ ਉਸ ਗੱਲ ਨੂੰ ਦਰੀ ਨਦੀ ਨੂੰ ਕਿਹਾ ਕਿ ਇਹ ਜਲ ਗੋਡੇ ਗੋਡੇ ਰਹਿ ਗਿਆ। ਸੰਗਤ ਸਗਲ ਦੇਖ ਕਰ ਤਾਂ ਕੋ, ਸਤਨਾਮ ਕੋ ਉਚਰੋ ਆਛੇ, ਗਮਨ ਕੀਨ ਗੁਰਦਾਸੇ ਪਾਛੇ। ਕਦ ਲਗ ਜਲ ਕਿਸਕੇ ਨੇ ਆਇਓ, ਕਦ ਲਗ ਕਿਸੇ ਦੇ ਕਹਿੰਦੇ ਲੱਕ ਤੱਕ ਵੀ ਗੱਲ ਨਹੀਂ, ਜਲ ਨਹੀਂ ਆਇਆ ਗੋਡਿਆਂ ਤੋਂ ਤਾਂ ਨਹੀਂ ਜਲ ਵਧਿਆ। ਜਪਜੀ ਦੀ ਬਾਣੀ ਚੱਲ ਰਹੀ, ਆਖੋ ਸਤਨਾਮ। ਕਦ ਲਗ ਜਲ ਕਿਸਕੇ ਨੇ ਆਇਓ, ਤੇ ਸੰਗਤ ਸਕਲ ਪਾਰ ਉਤਰਾਇਓ। ਇੱਕ ਵਾਰੀ ਗੱਜ ਕੇ ਆਖੋ ਸਤਨਾਮ।

ਇਨਸਾਨ ਤੱਕ ਪਹੁੰਚਾਉਣ ਦੇ ਇੱਛਕ ਰਹੇ। ਇਸ ਉਪਦੇਸ਼ ਨੂੰ ਮਹਾਂਪੁਰਸ਼ ਅੱਜ ਵੀ ਆਪਣੀ ਰਸਨਾ ਦੁਆਰਾ, ਆਪਣੀ ਕਲਮ ਦੁਆਰਾ ਤੇ ਆਪਣੇ ਜੀਵਨ ਦੀ ਜੁਗਤ ਦੁਆਰਾ ਅਮਲੀ ਤੌਰ ਉੱਤੇ ਪ੍ਰਚਾਰ ਰਹੇ। ਕਲਮਾਂ ਨਾਲ ਉਪਦੇਸ਼ ਕਰਨ ਵਾਲੇ ਵੀ ਅਨੇਕਾਂ ਨੇ, ਰਸਨਾ ਨਾਲ ਵੀ ਉਪਦੇਸ਼ ਕਰਨ ਵਾਲੇ ਉਪਦੇਸ਼ਕ ਬੇਅੰਤ ਨੇ, ਪਰ ਬੜੇ ਫਿਕਰ ਨਾਲ, ਬੜੇ ਉਚੇਚ ਨਾਲ ਉਸ ਪਰਮੇਸ਼ਰ ਦੇ ਯਸ ਨੂੰ, ਜੀਵਨ ਦੇ ਢੰਗ ਨੂੰ, ਗੁਰਮਤਿ ਦੀ ਵਿਆਖਿਆ ਨੂੰ ਜੋ ਆਪਣੀਆਂ ਮਨ ਬਚ ਕਰਮ ਦੁਆਰਾ ਪ੍ਰਚਾਰਦਾ ਹੈ, ਉਹ ਵਿਚਾਰਕ ਵੀ ਹੈ ਤੇ ਪ੍ਰਚਾਰਕ ਵੀ ਹੈ। ਧਿਆਨ ਨਾਲ ਦਾਸ ਦਾ ਬਚਨ, ਪ੍ਰਚਾਰਕ ਬੇਅੰਤ ਨੇ ਅੱਜ ਕੱਲ੍ਹ, ਜਿੰਨੇ ਦਸਾਂ ਗੁਰੂਆਂ ਮਹਾਰਾਜ ਸਾਹਿਬਾਨ ਤੋਂ ਪੈਦਾ ਨਹੀਂ ਕਰ ਹੋਏ, ਇੰਨੇ ਅੱਜ ਕੱਲ੍ਹ ਅਸਾਂ ਪ੍ਰਚਾਰਕ ਬਣ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੀੜਾਂ ਵੀ ਇੰਨੀਆਂ ਬਣ ਗਈਆਂ ਨੇ ਜਿੰਨੀਆਂ ਦਸਾਂ ਪਾਤਸ਼ਾਹੀਆਂ ਤੋਂ ਰਲ ਕੇ ਵੀ ਨਹੀਂ ਬਣੀਆਂ। ਗੁਰਦੁਆਰੇ ਸਾਹਿਬਾਨ ਇੰਨੇ ਬਣ ਗਏ ਨੇ ਜਿੰਨੇ ਸਤਿਗੁਰਾਂ ਤੋਂ ਬਣਾਏ ਨਹੀਂ ਜਾ ਸਕੇ। ਤਾਂ ਵੇਖਣ ਵਿਚ ਆਉਂਦਾ ਹੈ ਕਿ ਜਦੋਂ ਕਿਸੇ ਸਿਆਣੇ ਕੋਲ ਬੈਠੀਏ, ਵਿਚਾਰ ਵਟਾਂਦਰਾ ਹੋਵੇ, ਗੁਰਮਤਿ ਦੀ ਗੱਲਬਾਤ ਹੋਵੇ, ਤਾਂ ਫਿਰ ਅੰਦਰੋਂ ਲੱਜਿਆ ਆਉਂਦੀ ਹੈ, ਕੋਠੀ ਕੰਬਦੀ ਹੈ ਤੇ ਲਰਜ਼ਾ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਤੋਂ ਵੀ ਅਨੰਤ ਗੁਣਾ ਹੋਵਨ ਤਾਂ ਵੀ ਥੋੜਾ ਹੈ। ਕੀਰਤਨੀ ਵੀਰ ਜਥੇ ਪ੍ਰਚਾਰਕ ਤੇ ਕਲਮ ਦੇ ਧਨੀ ਵਿਆਖਿਆਕਾਰ ਘਰ ਘਰ ਹੋਣ ਜ਼ਰੂਰਤ ਹੈ, ਲੇਕਿਨ ਇਸ ਦੇ ਨਾਲ ਸਾਰੇ ਹੀ ਅਸਾਂ ਆਪਣੀ ਆਪਣੀ ਜਗ੍ਹਾ ਇਹ ਫਿਕਰ ਰੱਖੀਏ ਕਿ ਗੁਰੂ ਮਹਾਰਾਜ ਜੀ ਆਪ ਕਿਹੋ ਜਿਹਾ ਜੀਵਨ ਜੀ ਕੇ ਸਾਨੂੰ ਸਦੀਆਂ ਤੱਕ ਸਾਡੇ ਸਾਹਮਣੇ ਕਾਇਆ ਪਲਟ ਕੇ ਆਏ, ਜੁਗਤ ਉਹੀਓ ਰੱਖੀ, ਜੋਤ ਉਹੀਓ ਰਹੀ, ਕਾਇਆ ਪਲਟਾ ਕੇ ਸਮੇਂ ਦੀ ਲੋੜ ਅਨੁਸਾਰ ਜਲਵਾ ਨਮਾ ਹੋਏ, ਪ੍ਰਗਟ ਹੋਏ, ਜ਼ਹੂਰ ਹੋਇਆ, ਜ਼ਾਹਰ ਹੋਏ, ਅਵਤਾਰ ਧਾਰਿਆ, ਔਤਰੇ, ਤੇ ਉਨ੍ਹਾਂ ਨੇ ਸਦੀਆਂ ਸਾਡੇ ਸਾਹਮਣੇ ਜੀ ਕੇ ਦੱਸਿਆ। ਗ੍ਰਸਤੀ ਸਨ, ਕੋਈ ਤਾਰਕੁਲ ਦੁਨੀਆਂ ਨਹੀਂ ਸਨ, ਰਿਸ਼ਤੇਦਾਰਾਂ ਵਾਲੇ ਸਨ ਸਾਡੇ ਵਾਂਗੂ, ਕਾਰੋਬਾਰ ਵਾਲੇ ਸਨ ਸਾਡੇ ਵਾਂਗੂ, ਪਰ ਇਉਂ ਦੁਨੀਆਂ ਵਿਚ ਰਹਿ ਕੇ, ਪਾਣੀ ਵਿਚ ਰਹਿ ਕੇ ਕਿਵੇਂ ਨਿਰਲੇਪ ਰਹੇ ਨੇ? ਪਾਣੀ ਤੋਂ ਮੁਰਾਦ ਹੈ ਮਾਇਆ, ਬਹੁ ਰੰਗੀ ਮਾਇਆ, ਅਨੇਕਾਂ ਰੂਪਾਂ ਵਾਲੀ ਮਾਇਆ, ਜਿਹਨੇ ਵੱਡਿਆਂ ਵੱਡਿਆਂ ਨੂੰ ਛੱਲਿਆ, ਪਰ ਕਿਵੇਂ ਇਸ ਨੂੰ ਛੱਲਿਆ? ਗੁਰੂ ਸਾਹਿਬਾਨ ਜੀ ਨੇ ਤੇ ਉਹਦੇ ਪਿਆਰੇ ਮਹਾਂਪੁਰਸ਼ਾਂ, ਭਗਤਾਂ, ਸੰਤ ਜਾਨਾਂ, ਭਗਵਤੀਆਂ, ਇਹ ਜੁਗਤ ਸਤਿਗੁਰਾਂ ਨੇ ਇਸ ਦੁਨੀਆਂ ਵਿਚ ਆ ਕੇ, ਹਾਲਾਂਕਿ ਉਨ੍ਹਾਂ ਦਾ ਚਿੱਤ ਵੀ ਨਹੀਂ ਆਉਣ ਨੂੰ ਕਰਦਾ ਸੀ, ਫਿਰ ਵੀ ਤਰਸ ਕੀਤਾ, ਚਿਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸ੍ਰੁਤ ਕਬ ਚਰਨਨ ਮੈਂ। ਪਰ ਉਪਕਾਰ ਲਈ, ਹਿੱਤ ਲਈ, ਗਾਈਡੈਂਸ ਲਈ, ਰਾਹਬਰੀ ਲਈ ਗੁਰੂ ਸਾਹਿਬਾਨ ਨਾ ਚਾਹੁੰਦਿਆਂ ਹੋਇਆਂ ਵੀ ਸਾਡੇ ਵਿਚ ਆਏ ਤੇ ਸਾਨੂੰ ਜੀਵ ਕੇ ਦੱਸਣ ਦਾ ਉਨ੍ਹਾਂ ਨੇ ਮਹਾਨ ਮਹਾਨ ਉਪਕਾਰ ਕੀਤਾ। ਅਗਲਵਨ 239 ਵਰੇ ਯਕੇ ਬਾਦ ਦੀਗ ਰਹੇ ਜੋ ਤੋਹਾ ਜੁਗਤ ਸਾਰ ਰਾਮ ਕਰੀ ਬਾਦ ਸੱਤਾ ਪਲਟ, ਜੋ ਤੋਹਾ ਜੁਗਤ ਸਾਰ ਸਹਿ ਕਾਇਆ ਫੇਰ ਪਲਟ। ਮੁਬਾਰਕ ਹਨ ਉਹ ਮਹਾਂਪੁਰਸ਼ ਸੰਤ ਜਨ ਗ੍ਰਸਤੀ ਵੀ ਜਿਹੜੇ ਫਿਕਰ ਨਾਲ ਉਸਦਾ ਜ਼ਿਕਰ ਕਰਦੇ ਨੇ, ਜਿਹੜੇ ਫਿਕਰ ਨਾਲ ਉਸ ਜੀਵਨ ਨੂੰ ਗੁਜ਼ਾਰਨ ਲਈ ਉਚੇਚੇ ਫਿਕਰਮੰਦ ਰਹਿੰਦੇ ਨੇ, ਜੋ ਗੁਰੂਆਂ ਨੂੰ ਭਾਇਆ ਹੈ, ਜੋ ਉਨ੍ਹਾਂ ਜੀਆ ਹੈ। ਇਸ ਸ਼ਬਦ ਦੁਆਰਾ ਪਰਮ ਤੱਤ ਦੀ ਪ੍ਰਾਪਤੀ ਵਾਸਤੇ ਜਦੋਂ ਦੁਨੀਆਂ ਵਿਚ ਲੋਕੀ ਅੰਨ ਤਿਆਗੀ, ਵੈਰਾਗੀ, ਸ਼ੈਵੀ, ਸੰਨਿਆਸੀ, ਤਾਰਕੁਲ ਦੁਨੀਆਂ, ਗੁਫਾਵਾਂ, ਮੰਦਰਾਂ, ਕੰਦਰਾਂ ਵਿਚ ਵੜਨ ਨੂੰ ਹੀ ਉੱਚਾ ਤੇ ਸੁੱਚਾ ਜੀਵਨ ਸਮਝਦੇ ਸਨ, ਤੇ ਇਸ ਕਾਇਆ ਨੂੰ ਜੋ ਪਰਮੇਸ਼ਰ ਨੇ ਆਪਣੇ ਹੀ ਰਹਿਣ ਲਈ ਹਰਿਮੰਦਰ ਸਾਜਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਾਂ ਅਨੁਸਾਰ, ਇਸ ਕਾਇਆ ਨੂੰ ਕਈ ਕਈ ਢੰਗਾਂ ਨਾਲ ਖਰਾਬ ਕਰਦੇ ਸਨ, ਕਰੂਪ ਕਰਦੇ ਸਨ, ਜੈਸਾ ਕਿ ਸ੍ਰੀ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਜੋਗੀ ਗਿਆਨ ਵਿਹੂਣਿਆ ਨਿਸਦਨ ਅੰਗ ਲਗਾਇਣ ਇਸ਼ਾਰਾ ਨਰ ਨਾਰਾਇਣੀ ਦੇ।

ਇਸ ਦੇਹੀ ਕੋ ਸਿਮਰ ਹੈ ਦੇਵ ਤੇ ਸਵਾਹ ਦੇ ਉੱਤੇ ਮਲ ਲੈਣੀ ਜਾਂ ਫਿਰ ਪੱਠੀਆਂ ਜਾਂ ਫਿਰ ਧੂਣੀਆਂ ਦੇ ਵਿਚਕਾਰ ਬੈਠ ਕੇ ਸਰੀਰ ਨੂੰ ਸੁਕਾਉਣਾ ਰੱਤ ਸੁੱਕ ਜਾਏ ਕਾਮ ਤੋਂ ਛੁਟਕਾਰਾ ਹੋ ਜਾਏ ਐਸਾ ਕਦੀ ਨਾ ਹੋਇਆ ਤਾਂ ਗੁਰੂ ਸਾਹਿਬਾਨ ਜੀ ਨੇ ਆਪਣੀ ਬਾਣੀ ਦੁਆਰਾ ਵੀ ਨਾਨਕ ਸੋ ਪ੍ਰਭ ਸਿਮਰੀਏ ਦਿਸ ਦੇਹੀ ਕੋ ਪਾਲ ਇਹ ਹੁਕਮ ਕੀਤੇ ਤੇ ਇਸ ਸ਼ਬਦ ਦੁਆਰਾ ਵੀ ਫਰਮਾਉਂਦੇ ਨੇ ਤੇ ਇਸ ਕਾਇਆ ਭਾਂਡੇ ਨੂੰ ਵੀ ਸਵਾਰ ਕੇ ਰੱਖਣਾ ਚਾਹੀਦਾ ਹੈ ਇਸ ਮਟਕੀ ਨੂੰ ਜਿਹਦੇ ਵਿਚ ਪਰਮੇਸ਼ਰ ਦਾ ਨਾਮ ਜਿਸ ਵਿਚ ਇਹ ਪਰਮੇਸ਼ਰ ਦਾ ਪਿਆਰ ਦੁੱਧ ਟਿਕਾਉਣਾ ਹੈ ਸ਼ਬਦ ਦੀ ਜਾਗ ਲਾਣੀ ਹੈ ਕਿਵੇਂ ਇਸ ਸੁਰਤ ਅਤੇ ਸ਼ਬਦ ਦਾ ਰੇੜਕਾ ਪਾਉਣਾ ਹੈ ਕਿਵੇਂ ਇਹਦੇ ਵਿਚੋਂ ਮੱਖਣ ਆਉਣਾ ਹੈ ਯਾਨੀ ਤੱਤ ਅਵਸਥਾ ਪਰਮ ਤੱਤ ਪਰਮ ਆਨੰਦ ਖੇਮ ਕੁਸਲ ਸਹਿਜ ਆਨੰਦ ਦੀ ਅਵਸਥਾ ਕਿਵੇਂ ਪ੍ਰਾਪਤ ਹੋਣੀ ਹੈ ਕਿਵੇਂ ਮਨੁੱਖ ਨੇ ਇਸ ਅਵਸਥਾ ਤੇ ਟਿਕ ਜਾਣਾ ਹੈ ਇਸ ਲੈਵਲ ਆਫ ਲਾਈਫ ਤੇ ਪਹੁੰਚ ਕੇ ਸਥਿਰ ਹੋ ਜਾਣਾ ਹੈ ਲਗਾਤਾਰੀ ਹੋ ਜਾਣਾ ਹੈ ਮੁਸਲਸਲ ਹੋ ਜਾਣਾ ਹੈ ਕਿਹੜਾ ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ ਰਜ਼ਾ ਚ ਟਿਕ ਜਾਣਾ ਹੈ ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ ਗੁਰਬਾਹੇ ਪਕੜ ਪ੍ਰਭ ਸੇਵਾ ਲਾਏ ਸਦ ਦਿਆਲ ਹਰ ਢੋਲਾ ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ ਪ੍ਰਭ ਤੂੰ ਇੱਥੇ ਬੜੀ ਸਾਵਧਾਨੀ ਜੇ ਰੱਖਣੀ ਪੈਂਦੀ ਫਿਰ ਵੀ ਕਈ ਵਾਰੀ ਥਿੜਕਦੀ ਹੈ ਮੱਤ ਪ੍ਰਭ ਤੂੰ ਠਾਕੁਰ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਓਂਕੁਰ ਤੋਂ ਬਿਨਾਂ ਕਿਤੇ ਠਾਕੁਰ ਲਿਖੇ ਨੇ ਤੋ ਸਾਵਧਾਨੀ ਕਰਦਿਆਂ ਕਰਦਿਆਂ ਵੀ ਕਈ ਵਾਰੀ ਅੰਦਰਲੇ ਭੈ ਨਾਲ ਆਪੇ ਲਗਜ਼ਿਸ਼ ਆ ਜਾਂਦੀ ਹੈ ਪ੍ਰਭ ਤੂੰ ਠਾਕੁਰ ਤਾਂ ਵੀ ਇਸਦਾ ਇਹ ਅਰਥ ਨਹੀਂ ਕਿ ਕੋਈ ਨਿਪੁੰਨ ਹੈ ਪ੍ਰਭ ਤੂੰ ਠਾਕੁਰ ਸਰਬ ਪ੍ਰਾਪਤ ਪਾਲਕ ਮੋਹੇ ਕਲੱਤਰ ਸਹਿਤ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਇੱਕ ਨਾਮ ਤੇਰਾ ਮੈਂ ਬੋਲਾ ਕਿੱਥੇ ਟਿਕਣਾ ਹੈ ਜੀ ਪ੍ਰਾਪਤੀ ਕਿਸ ਕੀ ਕਰਨੀ ਹੈ ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ ਹੋ ਮੈਂ ਨਹੀਂ ਹੰਗਤਾ ਦਾ ਤਾਂ ਅਭਾਵ ਹੋ ਗਿਆ ਹੈ ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ ਜੇ ਪਰਮੇਸ਼ਰ ਨੇ ਆਪਣੀ ਰਜ਼ਾ ਵਿਚ ਇਹ ਨਾਚ ਨਚਾਣਾ ਹੈ ਸਿਰ ਤੇ ਤਖ਼ਤ ਹੈ ਛਤਰ ਹੈ ਤਾਂ ਤੇਰਾ ਹੁਕਮ ਹੀ ਹੈ ਤਾਂ ਜੇ ਇਹ ਲੈ ਕੇ ਘਾਸ ਵਢਾਉਣੀ ਹੈ ਤਾਂ ਸ਼ਿਕਵਾ ਕੋਈ ਨੀ ਗਿਲਾ ਕੋਈ ਨੀ ਗਲੋਚ ਕੋਈ ਨੀ ਰੋਸਾ ਕੋਈ ਨੀ ਕਿਉਂਕਿ ਪਰਮ ਗਿਆਨ ਹੋ ਗਿਆ ਹੈ ਤੇ ਅਗਿਆਨ ਵਿਚ ਰੁੱਠਣਾ ਹੁੰਦਾ ਹੈ ਗਿਆਨ ਵਿਚ ਰਜ਼ਾ ਚ ਟਿਕਣਾ ਹੁੰਦਾ ਹੈ ਅਗਿਆਨੀ ਮਨ ਰੋਸ ਕਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹਮੇਸ਼ਾ ਰੱਬ ਨਾਲ ਅਗਿਆਨੀ ਰੁੱਠਦਾ ਹੈ ਗਿਆਨਵਾਨ ਨੇ ਉਹ ਤਾਂ ਕਹਿੰਦਾ ਪ੍ਰਭ ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ ਕਾਸ ਵਢਾਵੇਂ ਕੇ ਤੱਕ ਬੋਲਾ ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ ਮੇਰੇ ਠਾਕੁਰ ਅਗ ਹੈ ਅਤੋਲਾ ਆਓ ਸਾਰੇ ਹੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਕਬੀਰ ਸਾਹਿਬ ਜੀ ਦੇ ਸ਼ਬਦ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਉਂਦੇ ਨੇ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ ਉਸ ਪਰਮੇਸ਼ਰ ਦੇ ਪਿਆਰ ਨੂੰ ਜਾਂ ਪਰਮੇਸ਼ਰ ਦੇ ਹੁਕਮ ਨੂੰ ਅੰਦਰ ਰਿੜਕੋ ਟਿਕਾਓ ਤੇ ਪਹੁੰਚਿਆ ਕਿੱਥੇ ਸਹਿਜ ਅਵਸਥਾ ਇਸ ਦਾ ਇਹ ਭਾਵ ਹੈ ਸਿਆਣੇ ਮਹਾਂਪੁਰਸ਼ਾਂ ਤੋਂ ਸੁਣਿਆ ਹੈ ਕਿ ਜੇ ਇਸ ਗੱਲ ਦਾ ਖਿਆਲ ਨਾ ਰੱਖਿਆ ਜੇ ਦੁੱਧ ਰਿੜਕਣ ਵਾਲੀ ਹੁਣ ਤਾਂ ਗੱਲ ਹੋਰ ਹੋ ਗਈ ਏ ਜੇ ਰਿੜਕਦੀ ਜਾਵੇ ਤੇ ਉਸ ਅਵਸਥਾ ਦਾ ਖਿਆਲ ਨਾ ਰੱਖੇ ਕਿ ਕਿਸ ਲਈ ਮੱਖਣ ਬਣ ਗਿਆ ਹੈ ਤਾਂ ਕਈ ਵਾਰੀ ਮੱਖਣ ਬਣ ਜਾਣ ਤੋਂ ਬਾਅਦ ਉਹ ਲੱਸੀ ਦਾ ਰੂਪ ਹੋ ਜਾਂਦਾ ਹੈ ਵਿੱਚ ਹੀ ਰਲ ਜਾਂਦਾ ਹੈ ਤੇ ਬੜੀ ਖੇਚਲ ਹੁੰਦੀ ਹੈ ਪਰ ਉਸ ਨੂੰ ਅਸਲੀ ਰੂਪ ਵਿਚ ਬਦਲਣਾ ਐਨ ਇਸੇ ਤਰ੍ਹਾਂ ਨਿਤਨੇਮ ਕਰਦਿਆਂ ਕਈ ਵਾਰੀ ਕੌੜ ਵੱਧ ਜਾਂਦੀ ਹੈ ਬਾਣੀ ਪੜ੍ਹਦਿਆਂ ਕਈ ਵਾਰੀ ਗੁਆਂਢੀ ਤੋਂ ਅਸੀਂ ਆਪ ਵਿਲੱਖਣ ਹੋ ਜਾਂਦੇ ਹਾਂ ਕਿ ਇਹ ਪੜ੍ਹਦਾ ਹੀ ਨਹੀਂ ਨਹਾਉਂਦਿਆਂ ਮੈਂ ਪਿੰਡਾਂ ਚ ਵੇਖਿਆ ਡੋਲ ਵਾਲਾ ਖੜਕਾਉਣਾ ਕਿ ਲੋਕਾਂ ਤੱਕ ਖਬਰ ਹੋ ਜਾਏ ਤੇ 3 ਵਜੇ ਨਹਾਉਂਦਾ ਹੈ ਜੇ ਸਹਿਜ ਬਲੋਵੋ ਨਾ ਕੀਤਾ ਜਾਏ ਤੇ ਮੱਖਣ ਬਣਦਾ ਵੀ ਲੱਸੀ ਚ ਰਲ ਜਾਂਦਾ ਹੈ ਇਹ ਇਸ਼ਾਰਾ ਹੈ ਤਾਂ ਕਬੀਰ ਸਾਹਿਬ ਜੀ ਨੇ ਵਾਰ ਵਾਰ ਇਸ ਸਥਾਈ ਵਿਚ ਆਖਿਆ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪਿਆ ਗੁਰਸਿੱਖੋ ਇਹ ਉਪਦੇਸ਼ ਵੀ ਧਾਰਨ ਕਰਨ ਵਾਲਾ ਹੈ ਕਿ ਤੁਸਾਂ ਸਹਿਜ ਹੀ ਅਵਸਥਾ ਤੇ ਟਿਕਣਾ ਹੈ ਤਾਂ ਆਪ ਕਹਿੰਦੇ ਨੇ

ਅਤ ਕਲਿਆਣਕਾਰੀ ਅਤ ਸੁਖਦਾਈ ਤੇ ਅਤ ਖੁਸ਼ ਜ਼ਾਇਕਾ ਅਤ ਮਿੱਠੇ ਉਪਦੇਸ਼ ਨਾਲ ਦਾਸ ਦੀ ਰੁਚੀ ਹੈ ਕਿ ਸਾਰੀ ਸੰਗਤ ਹੀ ਮੂੰਹ ਮਿੱਠਾ ਕਰ ਦੇ ਤਾਂ ਵੀ ਚੰਗਾ ਹੀ ਹੈ, ਰਲ ਕੇ ਵੰਡ ਕੇ ਛਕਣਾ ਚੰਗਾ ਹੀ ਹੁੰਦਾ ਹੈ, ਨਾਲੇ ਅਤ ਮਿੱਠਾ ਉਪਦੇਸ਼ ਰਸਨਾ ਤੋਂ ਗਾਵੀਏ, ਇੰਨਾ ਕੁ ਜ਼ਰੂਰ ਬੋਲੋ ਜਿਹਦੇ ਨਾਲ ਆਪ ਕਥੇ ਆਪ ਸੁਣਨੇ ਹਾਰ ਹੋਈਏ, ਆਪਣਾ ਬੋਲਿਆ ਆਪ ਨੂੰ ਸੁਣ।

सूढ़ी कर स्नान, हर का नाम ध्याय सुनो ते सब नानो कर दान। आ माघ दा महीना ही चल रहा है, माघ दा महीना पवित्र महीना है। इस महीने की वड्याई आप ही सतगुरु जी फरमा रहे हैं कि भाई माघ मजन संग साधु, इस महीने दे विच इशनान भी कर ते संगत भी कर। किन्ना दी साधुआं दी, फिर संगत दे विच धूड़ी दा धूड़ी नाल इशनान भी कर। आ गुरु दी मेहर दा सदका आपां नूं घर बैठा ही सब कुछ प्राप्त हो रहा है। तीर्थ नाव जाओ तीर्थ नाम है, नाम ही तीर्थ है, क्योंकि नाम जपण वाले ने ही तीर्थ बनाए। तीर्थ वड्डा के हर का दास, भई हरि दा दास वड्डा है जिन्हां ने तीर्थ बनाए हैं। दास किवें वड्डा है, हरि दा नाम जप के। वड्डा साहिब ऊंचा थां, ऊंचे ऊपर ऊंचा नाम। हरि दा दास तां वड्डा है, हरि दे दास ने नाम जपया है। ते नाम जपण वाला जिथे भी चरण करदा है, अठसठ तीर्थ जै साध पग तरै, अठाठ तीर्थां दा फल फल है। अठाठ तीर्थ उथे वसदे न जिथे साधु चरण रखदा है। फिर जिन्हां ने साधु दे चरणां दी धूल दे नाल इशनान कीता है, उसनू अठाठ तीर्थां दे इशनान दा फल उथे ही मिल गया। आ सानू सब कुछ इस दरबार विच मिल रहा है, इशनान भी हो रहा है, क्योंकि साचा नावण गुर की सेवा। इशनान तां जरूर करना है, ये तन दी शुद्धि वास्ते इशनान है, क्योंकि तन दे विच मन वसदा है, तन ते मन दा संबंध है। इसे वास्ते ही हजूर ने कहा कि हर मन तन वसिया सोई। इस तन दे विच मन वसदा है, ते जे मन दे विच हरी वस जावे फिर की होवेगा, जय जयकार करे सब कुछ। ते उन्हां दी जय जयकार सारे करन, ला कीड़ी तो बर्मा तक सच्चा मार्ग चलदिआं उस्तत करे जहान। सारा जहान उस्तत करेगा किन्ना दी वी जिन्हां दे मन विच हरी वस गया। जदों भी नाम दी तगीद कीती है जपण वास्ते, ते नाल ए हुक्म कीता वी कर इशनान सिमर प्रभ अपना। तिन्ना दरियावां सों दोस्ती मन मुख सच्चा हर नाम। सिख दी पहला पानी नाल प्रीति है, रबना मगरों है। पहला पानी जीव है, जित हरिया सब कोय। क्योंकि पानी तो ही ए पैदा होया है, मोया जीवदिया गत होवै जा सिर पाईया पानी। पवन गुरु पानी पिता, पिता तो बिना तो पैदा नहीं ना हो सकता। इस वास्ते नाम जपण दी जदों भी इस जिगासु नूं हुक्म होया है नाम जपण दा, ते पहला इशनान दा हुक्म है। आ इशनान भी हो रहा है, इशनान भी करदे हां। आ गुरु की जड़ी सेवा हो रही, ये भी इशनान है। माघ मजन संग साधुआ तूड़ी कर इशनान। ये तूड़ी नूं तां तीर्थ भी लोचदे हन। गंगा जमुना सरस्वती ते उद्धम करै है धूर साधु की ताई। जे साधु कृपा करे जान दा समा मिल जावे, तां ओ अपने तन भाग समझदे हन।
ਪਰ ਜੇ ਸਾਧੂ ਨੂੰ ਨਾ ਕੋਈ ਟਾਈਮ ਮਿਲੇ ਤੀਰਥਾਂ ਤੇ ਜਾਣ ਦਾ ਤੇ ਆਪ ਚੱਲ ਕੇ ਆਉਂਦੇ ਤੇ ਅਸੀਂ ਤਾਂ ਹੈ ਹੀ ਕਲਯੁਗੀ ਜੀਵ ਸਾਨੂੰ ਤਾਂ ਹਮੇਸ਼ਾ ਬੇਨਤੀਆਂ ਕਰਕੇ ਇਹ ਮੰਗ ਮੰਗਣੀ ਚਾਹੀਦੀ ਹੈ ਸਤਿਗੁਰੂ ਜੀ ਹੇ ਮਹਾਰਾਜ ਆਪ ਕਿਰਪਾ ਕਰੋ ਸਾਨੂੰ ਕਿਣਕਾ ਧੂੜ ਦਾ ਬਖਸ਼ੋ ਕਿਨ੍ਹਾਂ ਦੀ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀਗਤ ਪਾਹੇ ਗੁਰਸਿੱਖੀ ਭਾਣਾ ਮੰਨਿਆ ਬਈ ਜਿਨ੍ਹਾਂ ਨੇ ਭਾਣਾ ਮੰਨਿਆ ਹੈ ਭਾਣੇ ਵਿਚ ਆ ਗਏ ਹਨ ਉਹਨਾਂ ਗੁਰਸਿੱਖਾਂ ਦੀ ਧੂੜ ਦੇਹੋ ਬੇਨਤੀਆਂ ਕਰੀਏ ਧੂੜ ਮਿਲ ਗਈ ਆਪਣੇ ਪਾਪੀਆਂ ਦੀ ਕਲਿਆਣ ਹੋ ਜਾਵੇ ਨਰਕਾਂ ਤੋਂ ਬਚ ਜਾਵਾਂਗੇ ਕੀਦਾ ਸਦਕਾ ਮਹਾਂਪੁਰਸ਼ਾਂ ਨਾਮ ਜਪਣ ਵਾਲਿਆਂ ਦੀ ਧੂੜ ਦੇ ਨਾਲ ਆਓ ਸਾਰੇ ਪਿਆਰ ਦੇ ਨਾਲ ਬੋਲੋ ਇਹ ਬੜਾ ਮਹੀਨਾ ਪਵਿੱਤਰ ਹੈ ਬਾਬਾ ਜੀ ਬਚਨ ਕਰਦੇ ਸਨ ਕਿ ਜਿਹੜਾ ਗੁਰਸਿੱਖ ਮਾਘ ਦੇ ਮਹੀਨੇ ਇੱਕ ਮਹੀਨਾ ਹਰ ਰੋਜ਼ ਇਸ਼ਨਾਨ ਕਰਦਾ ਨਾਮ ਜਪਦਾ ਹੈ ਤੇ ਉਹਨੂੰ ਫਲ ਇਤਨਾ ਹੈ ਜਿਤਨਾ ਸਾਲ ਦਾ ਫਲ ਹੈ ਇੱਕ ਮਹੀਨਾ ਪੂਰਾ ਨਿਤਨੇਮ ਕਰ ਲਈਏ ਤੇ 11 ਮਹੀਨਿਆਂ ਦਾ ਮਹਾਤਮ ਹੋਰ ਮਿਲ ਜਾਂਦਾ ਮਾਘ ਦਾ ਮਹੀਨਾ ਮਹਿੰਗਾ ਹੈ ਕਿਉਂਕਿ ਆਪਣੇ ਦੇਸ਼ ਵਿਚ ਬੜੀ ਸਰਦੀ ਹੁੰਦੀ ਹੈ ਪਹਿਲਾਂ ਤਾਂ ਇਸ਼ਨਾਨ ਹੀ ਕਰਨਾ ਔਖਾ ਹੈ ਤੇ ਜੇ ਕੋਈ ਇਸ਼ਨਾਨ ਕਰ ਲਵੇਗਾ ਫਿਰ ਧਿਆਨ ਕਰਨਾ ਔਖਾ ਹੈ ਪਰ ਬਈ ਔਖਾ ਕੰਮ ਜਿਹੜਾ ਹੁੰਦਾ ਹੈ ਉਹਦਾ ਫਲ ਬਹੁਤਾ ਹੁੰਦਾ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਹੈ ਤਾਂ ਮਹਾਂ ਕਰੜੀ ਪਰ ਬਈ ਸੁੱਖ ਤਾਂ ਸਾਰੇ ਇਹਦੇ ਵਿਚ ਹੀ ਹਨ ਨਾ ਜਿਤਨੀ ਬਹੁਤੀ ਮੁਸ਼ਕਤ ਹੈ ਉਤਨਾ ਹੀ ਬਹੁਤਾ ਫਲ ਮਿਲਦਾ ਇਹ ਮਾਘ ਦਾ ਮਹੀਨਾ ਉਹਨਾਂ ਦੇ ਬਾਬਾ ਜੀ ਦੇ ਬਚਨ ਹਨ ਕਿ ਵੀ ਇੱਕ ਮਹੀਨਾ ਜਿਹੜਾ ਸਿੱਖ ਨਿਤਨੇਮ ਕਰਦਾ ਹੈ ਹਰ ਰੋਜ਼ ਇਸ਼ਨਾਨ ਕਰਕੇ ਉਹਨੂੰ ਇੱਕ ਸਾਲ ਭਰ ਦਾ ਮਹਾਤਮਾ ਆਓ ਸਾਰੇ ਬੋਲੋ ਪਿਆਰ ਦੇ ਨਾਲ ਰਸਨਾ ਪਵਿੱਤਰ ਕਰੋ ਇਹ ਸੇਵਾ ਹੈ ਇਹ ਰਸਨਾ ਦੀ ਸੇਵਾ ਹੈ ਹੱਥਾਂ ਦੀ ਸੇਵਾ ਹੈ ਨਾ ਹੱਥਾਂ ਦੀ ਸੇਵਾ ਕਰਦੇ ਹਾਂ ਪੈਰਾਂ ਦੀ ਸੇਵਾ ਕਿਹੜੀ ਹੈ ਜੋ ਸੰਗਤ ਵਿਚ ਚੱਲ ਕੇ ਆਉਣਾ ਤੇ ਨੇਤਰਾਂ ਦੀ ਸੇਵਾ ਕਿਹੜੀ ਹੈ ਗੁਰੂ ਕੇ ਦਰਸ਼ਨ ਕਰਨੇ ਤੇ ਸਿਰ ਜੋ ਝੁਕਦਾ ਇਹ ਸੇਵਾ ਵਿਚ ਹੈ ਤੇ ਕੰਨਾਂ ਦੇ ਨਾਲ ਗੁਰਬਾਣੀ ਸੁਣਨੀ ਇਹ ਕੰਨਾਂ ਦੀ ਸੇਵਾ ਹੈ ਤੇ ਜਿਹੜੀ ਰਸਨਾ ਨਾਲ ਬਾਣੀ ਪੜ੍ਹਨੀ ਇਹ ਰਸਨਾ ਦੀ ਸੇਵਾ ਹੈ ਤੇ ਜੇ ਨਹੀਂ ਸੇਵਾ ਇਹ ਰਸਨਾ ਕਰਦੀ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਤੇ ਦਿਨੋ ਦਿਨ ਘਟੀ ਹੈ ਘਾਟੇ ਵਿਚ ਜਾ ਰਿਹਾ ਜੇ ਮਾਲਕ ਵਿਸਰ ਗਿਆ ਜੇ ਯਾਦ ਹੈ ਆਹ ਯਾਦ ਕਰਨ ਦਾ ਹੀ ਸਮਾਂ ਹੈ ਆ ਜਿਨ੍ਹਾਂ ਨੇ ਸੰਗਤ ਵਿਚ ਆ ਕੇ ਯਾਦ ਕੀਤਾ ਹੈ ਇਹ ਸਬਕ ਨੂੰ ਪਕਾਇਆ ਹੈ ਉਹ ਘਰ ਵੀ ਯਾਦ ਕਰਨਗੇ ਤੇ ਜਿਹਨੇ ਸੰਗਤ ਵਿਚ ਆ ਕੇ ਯਾਦ ਨਹੀਂ ਕੀਤਾ ਯਾਦ ਵਿਚ ਨਹੀਂ ਜੁੜਿਆ ਤੇ ਘਰੇ ਤਾਂ ਉਹਦਾ ਮਨ ਲੱਗੇਗਾ ਹੀ ਨਹੀਂ ਇੱਥੇ ਏਕਾਂਤ ਹੈ ਕੋਈ ਫਿਕਰ ਨਹੀਂ ਬਸ ਇੱਕੋ ਹੀ ਗੁਰੂ ਕੇ ਦਰਸ਼ਨ ਹਨ ਜੇ ਇੱਥੇ ਆ ਕੇ ਮਨ ਨਹੀਂ ਜੁੜਿਆ ਇਹ ਜੁੜਨ ਵਾਲੀ ਜਗ੍ਹਾ ਇੱਥੇ ਜੁੜਨ ਦੀ ਸਿਖਲਾਈ ਹੁੰਦੀ ਹੈ ਪੜ੍ਹਾਈ ਹੁੰਦੀ ਹੈ ਆਓ ਮਨ ਜੋੜੀਏ ਤੇ ਰਸਨਾ ਦੇ ਨਾਲ ਇਹ ਪੜ੍ਹੀਏ ਮਾਘ ਮੱਜਣ ਸੰਗ ਸਾਧੂਆਂ ਤੇ ਧੂੜੀ ਕਰ ਇਸ਼ਨਾ

ਨਾਗ ਮੱਜਨ ਸੰਗ ਸਾਧੂ ਥੋੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਧਿਆਨ ਉਹੀ ਦਾਨ ਕਰ ਸਕਦਾ ਹੈ ਜੋ ਆਪ ਨਾਮ ਜਪਦਾ ਹੈ ਨਾਮ ਸੁਣਦਾ ਹੈ ਤੇ ਫਿਰ ਸੁਣਾਉਂਦਾ ਹੈ ਜਿਹੜਾ ਸੁਣੇਗਾ ਉਹ ਸੁਣਾ ਸਕਦਾ ਹੈ ਜਿਹੜਾ ਆਪ ਨਹੀਂ ਸੁਣਦਾ ਉਹ ਕਿਸੇ ਨੂੰ ਨਹੀਂ ਸੁਣਾ ਸਕਦਾ ਸੁਣਨ ਦੀਆਂ ਪੌੜੀਆਂ ਪਹਿਲਾਂ ਹਨ ਤੇ ਮੰਨਣ ਦੀਆਂ ਪੌੜੀਆਂ ਮਗਰ ਆਉਂਦੀਆਂ ਕਈ ਪ੍ਰੇਮੀ ਜਿਹਦੇ ਮੰਨਣਾ ਨਹੀਂ ਤੇ ਫਿਰ ਸੁਣਨ ਦੀ ਕੀ ਲੋੜ ਹੈ ਜੇ ਨਾਮ ਜਪਣਾ ਨਹੀਂ ਤੇ ਗੁਰਦੁਆਰੇ ਕਿਸ ਵਾਸਤੇ ਜਾਣਾ ਹੈ ਨਹੀਂ ਬੜੀ ਲੋੜ ਹੈ ਗੁਰਦੁਆਰੇ ਸੰਗਤ ਵਿੱਚ ਜਾਣ ਦੀ ਤੇ ਨਾਮ ਸੁਣ ਸੁਣਦਾ ਰਹੇਗਾ ਕੋਈ ਦਿਨ ਆ ਜਾਵੇਗਾ ਤੇ ਮੰਨਣ ਵਾਲੀ ਪੌੜੀ ਵੀ ਚੜ ਜਾਵੇਗੀ ਪਰ ਜੇ ਸੁਣਦਾ ਹੀ ਨਹੀਂ ਤੇ ਮੰਨਣਾ ਕੀ ਨਹੀਂ ਵੀ ਹਰ ਕਾ ਨਾਮ ਧਿਆਏ ਸੁਣ ਹਰੀ ਦਾ ਨਾਮ ਧਿਆ ਤੇ ਸੁਣ ਜਿਹੜਾ ਸੁਣੇਗਾ ਉਹੀ ਧਿਆਵੇਗਾ ਤੇ ਗਾਹਾਂ ਨੂੰ ਦਾਨ ਵੀ ਕਰੇਗਾ ਦਾਨ ਮਾਇਆ ਦਾ ਵੀ ਹੈ ਦਾਨ ਲੀੜੇ ਕੱਪੜੇ ਦਾ ਵੀ ਹੈ ਪ੍ਰਸ਼ਾਦ ਛਕਾਦੀਏ ਇਹ ਵੀ ਦਾਨ ਹੈ ਸੋਨਾ ਚਾਂਦੀ ਵੀ ਦਾਨ ਹੈ ਪਰ ਇਹ ਸਾਰਿਆਂ ਨੂੰ ਦਾਨ ਨਹੀਂ ਕਰ ਸਕਦਾ ਇਹ ਸਾਰਿਆਂ ਨੂੰ ਦਾਨ ਨਹੀਂ ਮਿਲ ਸਕਦਾ ਕਿਉਂਕਿ ਗੁਜ਼ਾਰਾ ਹੀ ਮਸਾ ਹੁੰਦਾ ਕੋਈ ਵਿਰਲਾ ਹੋਵੇਗਾ ਥੋੜਾ ਬਹੁਤਾ ਦਾਨੀ ਦਾਨ ਕਰ ਦੇਵੇਗਾ ਪਰ ਸਾਰਿਆਂ ਨੂੰ ਦਾਨ ਕਰਨ ਵਾਲਾ ਕੌਣ ਹੈ ਗੁਰੂ ਗੁਰੂ ਦਾ ਨਾਮ ਹੈ

ਨਾਮ ਜਪਣ ਵਾਲੇ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੈ। ਨਾਮ ਤਾਂ ਆਪਾਂ ਸਾਰੇ ਜਪਦੇ ਹਾਂ, ਪਰ ਪ੍ਰਾਪਤੀ ਵਾਲਾ ਕੋਈ ਵਿਰਲਾ ਹੈ। ਜਗ ਮੈਂ ਉਤਮ ਕਾਢੀਆ ਹੈ ਵਿਰਲੇ ਕੇਈ। ਨਾਮ ਸਾਰੇ ਜਪਦੇ ਹਾਂ, ਕੋਈ ਥੋੜਾ ਜਪਦਾ ਹੈ ਤੇ ਕੋਈ ਬਹੁਤਾ, ਪਰ ਪ੍ਰਾਪਤੀ ਕਿਸੇ ਵਿਰਲੇ ਨੂੰ ਹੈ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੈ। ਨਾਮ ਜਪ ਕੇ ਨਾਮੀ ਦਾ ਰੂਪ ਬਣ ਗਏ ਹਨ ਮਹਾਂਪੁਰਸ਼, ਬੰਦਗੀ ਕਰਨ ਵਾਲੇ ਜਿਨ੍ਹਾਂ ਦੇ ਰੋਮ ਰੋਮ ਵਿੱਚੋਂ ਨਾਮ ਦੇ ਆਵਾਜ਼ਾਂ ਆ ਰਹੀਆਂ ਹਨ। ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗਣਤ ਮਿਟਾ। ਜਿਹੜੇ ਗੁਰਮੁਖ ਹਨ ਉਹ ਰੋਮ ਰੋਮ ਨਾਮ ਜਪਦੇ ਹਨ, ਉਨ੍ਹਾਂ ਦੇ ਰੋਮਾਂ ਵਿੱਚੋਂ ਵੀ ਆਵਾਜ਼ ਆਉਂਦੀ। ਪਰ ਜਿਨ੍ਹਾਂ ਨੇ ਮਨ ਕਰਕੇ ਨਾਮ ਜਪਿਆ, ਇਹ ਅਵਸਥਾ ਦੇ ਮਾਲਕ ਨਾਮ ਦੀ ਪ੍ਰਾਪਤੀ ਵਾਲੇ ਅੱਜ ਇੱਕ ਦੁਕਾਨ ਦੇ ਅੱਗੇ ਦੀ ਲੰਘੇ ਹਨ। ਬੜੀ ਵੱਡੀ ਦੁਕਾਨ ਹੈ ਤੇ ਗਾਹਕ ਵੀ ਬੜੇ ਆਉਂਦੇ ਹਨ। ਇਸ ਦੁਕਾਨ ਤੇ ਭੀੜ ਲੱਗੀ ਰਹਿੰਦੀ ਹੈ, ਗਾਹਕਾਂ ਨੂੰ ਬਾਰੀ ਨਹੀਂ ਆਉਂਦੀ। ਇਹ ਸ਼ਾਹੂਕਾਰ ਇਤਨਾ ਮਸਤ ਹੈ ਕਿ ਨਾ ਇਹਨੂੰ ਦਿਨ ਦਾ ਪਤਾ ਹੈ ਤੇ ਨਾ ਰਾਤ ਦਾ। ਬਈ ਜਿਸ ਦੀ ਚੰਗੀ ਦੁਕਾਨ ਚੱਲੇ ਉਹਨੂੰ ਦਿਨ ਰਾਤ ਯਾਦ ਹੀ ਨਹੀਂ ਰਹਿੰਦਾ, ਪਤਾ ਨਹੀਂ ਲੱਗਦਾ ਕਿ ਦਿਨ ਕਦੋਂ ਆਇਆ ਲੰਘ ਗਿਆ ਤੇ ਰਾਤ ਕਦੋਂ ਪਈ। ਇਹ ਮਾਇਆ ਦੀ ਮਸਤੀ, ਇਹ ਮਾਇਆ ਦਾ ਜੋ ਮਾਣ ਹੈ ਇਹ ਬੜਾ ਬੁਰਾ ਹੈ। ਮਾਇਆ ਕੋਈ ਮਾੜੀ ਨਹੀਂ, ਮਾੜਾ ਸਾਡਾ ਵਰਤਾਰ ਹੈ। ਮਾਇਆ ਨੂੰ ਬੁਰਾ ਨਹੀਂ ਕਿਹਾ, ਬੁਰਾ ਸਾਡਾ ਵਰਤਾਰ ਹੈ ਜੋ ਅਸੀਂ ਮਾਇਆ ਪਾ ਕੇ ਮਾਣੀ ਤੇ ਹੰਕਾਰੀ ਹੋ ਜਾਂਦੇ। ਉਹ ਵੀ ਬੰਦੇ ਹਨ ਜਿਹੜੇ ਮਾਇਆ ਪਾ ਕੇ ਝੁਕਦੇ ਹਨ, ਉਹ ਵੀ ਗੁਰਮੁਖਾਂ ਨੇ ਗੁਰੂ ਨਾਨਕ ਦੇ ਘਰ ਵਿਚ ਵੀ ਜਿਹੜੇ ਇਹ ਸਮਝਦੇ ਨੇ ਕਿ ਇਹ ਸਭ ਦਾਤਾਂ ਗੁਰੂ ਨਾਨਕ ਦੀਆਂ ਹਨ, ਉਨ੍ਹਾਂ ਦੀ ਮਾਇਆ ਸਫਲੀ ਹੈ। ਮਾਇਆ ਦੋ ਪ੍ਰਕਾਰ ਦੀ, ਦੋ ਚਲਾਵੇ ਰਾਹ, ਇੱਕ ਰੱਬ ਨੂੰ ਮਿਲਦੀ ਤੇ ਦੂਜੀ ਨਰਕ ਲੈ ਜਾ। ਆ ਜੋ ਹੁਣ ਮਾਇਆ ਤੁਸੀਂ ਲਾ ਰਹੇ ਹੋ ਨਾ, ਮਹਾਂਪੁਰਸ਼ਾਂ ਦੀ ਜਾਲ ਵਿਚ ਇਹ ਰੱਬ ਨੂੰ ਮਿਲਣ ਵਾਲੀ ਮਾਇਆ ਹੈ। ਇਹ ਜੋ ਵੀ ਸਾਧਨ ਕਰ ਰਹੇ ਹੋ ਆ ਮਾਇਆ ਕਰਕੇ ਟਿਕਟਾਂ ਭੇਜੀਆਂ ਹਨ ਨਾ, ਇਹ ਮਾਇਆ ਨੇ ਆਪਣਾ ਮਿਲਾਪ ਕਰਾ ਦਿੱਤਾ ਹੈ। ਮਿਲਾਪ ਦਾ ਕੀ ਸਬੂਤ ਹੈ? ਸਰੂਪ ਹੈ ਆਪਾਂ ਨੂੰ ਗੁਰੂ ਨਾਨਕ ਦੇ ਘਰ ਦੀ ਸੰਗਤ ਮਿਲੀ। ਇਹ ਹੈ ਮਾਇਆ ਚੰਗੀ, ਪਰ ਜੇ ਬੁਰੇ ਪਾਸੇ ਲੱਗ ਜਾਵੇ ਤੇ ਮਾਇਆ ਨਰਕਾਂ ਨੂੰ ਜਿਹੜਾ ਵੀ ਦਿਖਾ ਦਿੰਦੀ। ਮਾਇਆ ਦਾ ਬਾਬਾ ਜੀ ਬਚਨ ਕਰਦੇ ਸੀ ਕਿ ਤਿਆਗ ਨਹੀਂ ਕਰਨਾ, ਸਿਰਫ ਮਾਇਆ ਨੂੰ ਵਰਤਣਾ ਹੀ ਸਿੱਖਣਾ ਹੈ। ਪਰ ਇਹ ਜੁਗਤੀ ਇਹ ਵੀ ਗੁਰੂ ਨਾਨਕ ਦੇ ਘਰੋਂ ਹੀ ਮਿਲੇਗੀ ਕਿ ਇਹ ਮਾਇਆ ਨੂੰ, ਇਸ ਮਾਇਆ ਤੋਂ ਕਿਵੇਂ ਕੰਮ ਲੈਣਾ ਹੈ, ਇਹ ਮਾਇਆ ਨੂੰ ਕਿੱਥੇ ਲਾਉਣਾ ਹੈ ਤੇ ਕਿੱਥੇ ਨਹੀਂ ਲਾਉਣਾ। ਇਹ ਉਨ੍ਹਾਂ ਨੂੰ ਪਤਾ ਹੈ ਜਿਹੜੇ ਸੰਗਤ ਕਰਦੇ ਹਨ, ਜਿਨ੍ਹਾਂ ਨੂੰ ਬਾਣੀ ਦੀ ਵਿਚਾਰ ਹੈ। ਫਿਰ ਉਹ ਆਪਣੀ ਮਾਇਆ ਸੰਗਤਾਂ ਦੀ ਸੇਵਾ ਵਿਚ ਲਾ ਕੇ ਸਫਲ ਕਰ ਲੈਂਦੇ, ਤੇ ਜਿਨ੍ਹਾਂ ਨੂੰ ਪਤਾ ਨਹੀਂ ਉਹ ਮਾਇਆ ਆਪਣੀ ਬਰਬਾਦ ਕਰਦੇ ਹਨ। ਮਾਇਆ ਵੀ ਬਰਬਾਦ ਹੋ ਜਾਂਦੀ ਹੈ, ਉਹ ਆਪ ਵੀ ਬਰਬਾਦ ਹੋ ਜਾਂਦੇ ਹਨ, ਉਨ੍ਹਾਂ ਦਾ ਜੀਵਨ ਵੀ ਹੀ ਬਰਬਾਦ ਹੋ ਜਾਂਦਾ ਹੈ। ਪਰ ਜਿਨ੍ਹਾਂ ਨੂੰ ਜੁਗਤੀ ਆ ਗਈ ਹੈ ਉਹ ਮਾਇਆ ਨੂੰ ਵੀ ਸਫਲੀ, ਆਪ ਵੀ ਸਫਲ, ਉਨ੍ਹਾਂ ਦਾ ਜੀਵਨ ਵੀ ਸਫਲ ਹੋ ਜਾਂਦਾ ਹੈ। ਇਹ ਸਾਰੀਆਂ ਗੱਲਾਂ ਦਾ ਇੱਕੋ ਹੀ ਜਵਾਬ ਹੈ ਕਿ ਅਸੀਂ ਸੰਗਤ ਕਰੀਏ, ਬਸ ਸੰਗਤ ਵਿੱਚੋਂ ਇਹ ਸਾਰੇ ਹੀ ਮਤਲਬ ਹੱਲ ਹੋ ਜਾਂਦੇ ਹਨ।

ਪਰ ਇਸ ਨੂੰ ਕੋਈ ਚੰਗੀ ਮਾੜੀ ਗੱਲ ਦੀ ਕੋਈ ਵਿਚਾਰ ਨਹੀਂ ਕਿ ਮੈਂ ਚੰਗਾ ਕੰਮ ਕਿਹੜਾ ਕਰਨਾ ਤੇ ਮਾੜਾ ਕਿਹੜਾ ਕਰਦਾ। ਮਾੜੇ ਨੂੰ ਮਾੜਾ ਹੀ ਸਮਝ, ਬਸ ਇੱਕੋ ਹੀ ਮਾਇਆ ਦੀ ਮਸਤੀ ਹੈ। ਇਹ ਸ਼ਾਹੂਕਾਰ ਨੇ ਸਾਰੀ ਜ਼ਿੰਦਗੀ ਨਾ ਕਦੇ ਸੰਗਤ ਵਿੱਚ ਗਿਆ, ਨਾ ਕਦੇ ਜਾ ਕੇ ਤੀਰਥਾਂ ਤੇ ਇਸ਼ਨਾਨ ਕੀਤਾ। ਜੇ ਤੀਰਥਾਂ ਤੇ ਜਾਂਦਾ ਤੇ ਕੋਈ ਮਹਾਂਪੁਰਸ਼ ਮਿਲਦਾ ਤੇ ਮਹਾਂਪੁਰਸ਼ ਨੂੰ ਸੰਗਤ ਕਰਨ ਦੀ ਜਾਚ ਦੱਸਦਾ, ਪਰ ਇਹ ਘਰੋਂ ਗਿਆ ਹੀ ਨਹੀਂ। ਬਸ ਇਸਨੇ ਤਾਂ ਇਹੀ ਸਮਝਿਆ ਹੈ ਕਿ ਮੇਰਾ ਇਹੀ ਮੰਦਿਰ ਹੈ, ਇਹੀ ਤੀਰਥ ਹੈ, ਇਹੀ ਧਰਮ ਸਥਾਨ ਹੈ, ਦੁਕਾਨ ਤੇ ਘਰ। ਬਸ ਮਾਇਆ ਨੂੰ ਹੀ ਸਭ ਕੁਝ ਸਮਝ ਹੀ ਬੈਠਾ ਹੈ। ਪੀਰ ਪੈਸਾ ਇਸਤਰੀ ਗੁਰੂ, ਬਹੁਤੇ ਲੋਕ ਇਹੋ ਜਿਹੇ ਹਨ ਜਿਨ੍ਹਾਂ ਨੇ ਪੈਸੇ ਨੂੰ ਹੀ ਆਪਣਾ ਪੀਰ ਸਮਝਿਆ, ਆਪਣੇ ਮਾਲਕ ਦੀ ਪੀਰ ਦੀ ਕਦਰ ਕੋਈ ਨਹੀਂ, ਪੈਸੇ ਦੀ ਕਦਰ ਬਹੁਤੀ। ਗੁਰੂ ਦੀ ਕੋਈ ਪਰਵਾਹ ਨਹੀਂ ਤੇ ਮਾਇਆ ਦੀ ਬਹੁਤੀ। ਪੀਰ ਪੈਸਾ ਇਸਤਰੀ ਗੁਰੂ, ਜਿੱਧਰ ਹੱਥ ਕਰੇ ਤੇ ਪਿੱਛੇ ਲੱਗ ਕੇ ਤੁਰੂ। ਬਸ ਮਾਇਆ ਦੇ ਮਗਰ ਹੀ ਭੱਜੇ ਫਿਰਦੇ ਹਾਂ, ਪਰ ਲੱਗਣਾ ਸੀ ਗੁਰੂ ਦੇ ਮਗਰ ਤੇ ਲੱਗੇ ਫਿਰਦੇ ਹਾਂ ਮਾਇਆ ਦੇ ਮਗਰ। ਜੇ ਗੁਰੂ ਦੇ ਮਗਰ ਲੱਗੀਏ ਤੇ ਮਾਇਆ ਸਾਡੇ ਮਗਰ ਲੱਗ ਪੈਂਦੀ। ਬਸ ਸਮਝਣ ਦਾ ਹੀ ਫਰਕ ਹੈ, ਥੋੜਾ ਹੀ ਤਰੀਕਾ ਹੈ, ਪਰ ਜੇ ਸਮਝ ਲਈਏ ਤਾਂ ਬੜਾ ਸਿਖਾਲਾ ਹੈ। ਜੇ ਨਾ ਸਮਝੀਏ ਤੇ ਲੱਖਾਂ ਤੋਹਾਂ ਦਾ ਫਰਕ ਪੈ ਜਾਂਦਾ। ਸਾਰੀ ਜ਼ਿੰਦਗੀ ਐਵੇਂ ਲੰਘ ਗਈ ਹੈ ਦੁਨਿਆਵੀ ਧੰਦੇ ਕਰਨ ਵਾਸਤੇ, ਪਰ ਕਿਉਂ ਲੰਘ ਗਈ? ਸੰਗਤ ਨਹੀਂ ਕੀਤੀ। ਸੰਗਤ ਵਿੱਚੋਂ ਪਤਾ ਲੱਗਦਾ ਹੈ ਇਨਸਾਨ ਨੂੰ ਕਿ ਮੈਂ ਸੰਸਾਰ ਵਿੱਚ ਕਿਸ ਵਾਸਤੇ ਆਇਆ। ਉਹ ਦੱਸੇਗੀ ਗੁਰੂ ਕੀ ਬਾਣੀ, ਆਇਓ ਸੁਣਨ ਪੜ੍ਹਨ ਕੋ ਬਾਣੀ। ਐ ਇਨਸਾਨ, ਤੂੰ ਇਸ ਵਾਸਤੇ ਸੰਸਾਰ ਵਿੱਚ ਆਇਆ ਬਾਣੀ ਸੁਣਨ ਤੇ ਪੜ੍ਹਨ ਵਾਸਤੇ। ਆਇਓ ਸੁਣਨ ਪੜ੍ਹਨ ਕੋ ਬਾਣੀ, ਪਰ ਕਰਦਾ ਕੀ ਹੈ? ਨਾਮ ਵਿਸਾਰ ਲੱਗਾ ਹੈ ਅਨ ਲਾਲਚ। ਪਰ ਜਿਨ੍ਹਾਂ ਨੇ ਨਾਮ ਵਿਸਾਰਿਆ ਉਹ ਲਾਲਚੀ ਤੇ ਲੋਭੀ ਹੋ ਗਏ। ਫਿਰ ਜਿਹੜੇ ਲੋਭੀ ਹਨ ਉਹਨਾਂ ਦਾ ਜਨਮ ਵਿਅਰਥ ਹੈ। ਹਜ਼ੂਰ ਫਰਮਾਉਂਦੇ ਕਿ ਲੋਭੀ ਖਾਵੇ ਸਾਹ ਨਾ ਕੀਜਾ, ਜੇ ਕਾ ਪਾਰ ਵਸਾਏ। ਉਹਦਾ ਤਾਂ ਗੁਰੂ ਮਹਾਰਾਜ ਵਿਸ਼ਵਾਸ ਨਹੀਂ ਕਰਦੇ, ਸਗਾਂ ਲੋਕਾਂ ਨੂੰ ਸਮਝਾਉਂਦੇ ਵੀ ਉਹਦਾ ਵਿਸ਼ਵਾਸ ਨਾ ਕਰਨਾ, ਕਿਉਂਕਿ ਉਹਨੂੰ ਮਾਇਆ ਲੋਭ ਦੇ ਨਾਲ ਪਿਆਰ ਹੈ, ਧਰਮ ਤੇ ਗੁਰੂ ਨਾਲ ਕੋਈ ਪਿਆਰ ਨਹੀਂ। ਉਹਦਾ ਫਿਰ ਜਨਮ ਵਿਅਰਥ ਜਾ ਰਿਹਾ। ਨਾਮ ਵਿਸਾਰ ਲੱਗਾ ਅਨ ਲਾਲਚ ਤੇ ਬਿਰਥਾ ਜਨਮ ਪ੍ਰਾਣੀ। ਬਈ ਜੇ ਤੇਰਾ ਜਨਮ ਐਵੇਂ ਜਾ ਰਿਹਾ, ਪਰ ਹੁਣ ਵੀ ਸਮਝ ਜਾ, ਜਿਹੜੀ ਬੀਤਗੀ ਬੀਤਗੀ, ਪਰ ਅੱਗੇ ਵਾਸਤੇ ਕੁਝ ਪੱਲੇ ਬੰਨ ਲਾ। ਸਮਝ ਅਚੇਤ ਚੇਤ ਮਨ ਮੇਰੇ, ਮਨਾ ਹੁਣ ਵੀ ਸਮਝ ਕਰ ਲਾ ਉਸ ਵਾਹਿਗੁਰੂ ਨਿਰੰਕਾਰ ਨੂੰ ਚੇਤੇ। ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣੀ। ਇਹ ਮਹਾਂਪੁਰਸ਼ਾਂ ਨੇ ਜਗਿਆਸੂ ਨੂੰ ਵਿਚਾਰ ਦੱਸੀ। ਇਹ ਗੁਰੂਆਂ ਦਾ ਬਚਨ ਹੈ ਕਿ ਹੁਣ ਵੀ ਸਮਝ ਜਾ, ਕੁਝ ਨਹੀਂ ਵਿਗੜੇ। ਜੇ ਸਵੇਰ ਦਾ ਭੁੱਲਿਆ ਹੋਇਆ ਘਰ ਆ ਜਾਵੇ ਤੇ ਭੁੱਲਿਆ ਨਾ ਗੁਣੀ। ਲਾਭ ਲਿਹੋ ਹਰ ਹਿਦੈ ਰਾਧੋ, ਤੇ ਛੁਟਕੈ ਆਵਣ ਜਾਣੀ। ਲਾਭ ਲੈ ਕਿਹੜਾ ਨਾਮ ਦਾ? ਅੱਜ ਆਪਾਂ ਹੁਣ ਗੁਰੂ ਦੀ ਮਿਹਰ ਨਾਲ ਲਾਭ ਲੈ ਰਹੇ। ਜੇ ਇਹ ਲਾਭ ਲਵੇਗਾ ਫਿਰ ਬਈ ਤੇਰਾ ਆਉਣਾ ਜਾਣਾ ਛੁੱਟ ਜਾਵੇ। ਲਾਭ ਲਿਹੋ ਹਰ ਹਿਦੈ ਰਾਧੋ, ਛੁਟਕੈ ਆਵਣ ਜਾਣੀ। ਉਦਮ ਸਖਤ ਸਿਆਣਪ ਤੁਮਰੀਤ, ਦੇਹ ਤਾਂ ਨਾਮ ਵਿਖਾਣੀ। ਇਉਂ ਬੇਨਤੀ ਕਰ ਹੇ ਵਾਹਿਗੁਰੂ, ਕਿਰਪਾ ਕਰ।
ਉਦਮ ਬਖਸ਼, ਕਿਉਂਕਿ ਉਦਮ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ। ਘਰ ਬੈਠਿਆਂ ਤਾਂ ਰੋਟੀ ਵੀ ਨਹੀਂ ਮਿਲਦੀ। ਉਦਮ ਸਖਤ ਸਿਆਣਪ ਤੁਮਰੀ ਤੇ ਦੇਹ ਤਾਂ ਨਾਮ ਵਖਾਣੀ, ਸੇਈ ਭਗਤ ਭਗਤ ਸੇ ਲੱਗ। ਬਸ ਉਹੀ ਭਗਤਨ ਜੋ ਭਗਤੀ ਕਰਨ ਲੱਗ ਗਏ ਹਨ। ਬੰਦੇ ਸੇ ਜੇ ਪਵੈ ਵਿਚ ਬੰਦੀ ਤੇ ਵੇਖਣ ਕੋ ਦੀਦਾਰ, ਉਹੀ ਬੰਦੇ ਹਨ ਜੋ ਮਾਲਕ ਦੀ ਬੰਦਗੀ ਕਰਦੇ ਹਨ। ਕਿਸ ਵਾਸਤੇ? ਦਰਸ਼ਨ ਕਰਨ ਵਾਸਤੇ, ਕਿ ਕਿਵੇਂ ਮੇਰੇ ਮਾਲਕ ਦਾ ਮੈਨੂੰ ਦੀਦਾਰ ਹੋਵੇ। ਫਿਰ ਜਿਨ੍ਹਾਂ ਨੂੰ ਦੀਦਾਰ ਹੋ ਗਿਆ ਹੈ, ਜਿਨ ਕੋ ਨਜ਼ਰ ਕਰਮ ਤਿਨਕਾਰ, ਨਾਨਕ ਨਗਰੀ ਨਜ਼ਰ ਨਿਹਾਲ। ਉਹ ਨਿਹਾਲ ਹਨ ਜਿਨ੍ਹਾਂ ਨੂੰ ਗੁਰੂ ਦਾ ਦੀਦਾਰ ਹੋ ਗਿਆ। ਪਰ ਵੀ ਦੀਦਾਰ ਤਾਂ ਹੀ ਹੋਵੇਗਾ ਜੇ ਅਸੀਂ ਭਗਤੀ ਵਿਚ ਲੱਗੀਏ। ਸੇਈ ਭਗਤ ਭਗਤ ਸੇ ਲਾਗੇ, ਨਾਨਕ ਜੋ ਪ੍ਰਭ ਪਾਣੀ। ਉਹੀ ਭਗਤਨ ਜੋ ਪ੍ਰਭੂ ਦੇ ਭਾਣੇ ਵਿਚ ਹਨ, ਉਹੀ ਭਗਤ ਹਨ ਜੋ ਪ੍ਰਭੂ ਨੂੰ ਪਾਉਂਦੇ ਹਨ। ਭਗਤ ਹੀ ਪਾਉਂਦੇ ਹਨ। ਭਗਤ ਤੇਰਾ ਮਨ ਪਾਉਂਦੇ ਦਰ ਸੋਹਣ ਕੀਰਤ ਗਾਉਂ। ਜੋ ਮਾਲਕ ਦਾ, ਜੋ ਮਾਲਕ ਦੀ ਕੀਰਤੀ, ਕੀਰਤੀ ਜੋ ਮਾਲਕ ਦੇ ਕੀਰਤਨ ਵਿਚ ਰਤੇ ਜਾਂਦੇ ਹਨ। ਰਤੇ ਸੇਈ ਜੇ ਮੁਖ ਨਾ ਮੜਨ, ਜਿਨ੍ਹਾਂ ਸੰਜਾਤਾਂ ਸਾਈ, ਚੜ ਚੜ ਪੈਂਦੇ ਕੱਚੇ ਬਿਰਹੀ ਤੇ ਜਿਨ੍ਹਾਂ ਕਾਰ ਨਾ ਆਈ। ਆ ਜੋ ਕਾਰ ਸੰਗਤ ਦੀ ਕਰਨੀ ਨਾ ਆਈ, ਉਹ ਵੀ ਚੜ ਚੜ ਪੈਂਦੇ, ਉਹ ਕੱਚੇ ਹਨ। ਇਹ ਕਾਰ ਕਰਨੀ ਸੀ ਜੋ ਸਾਨੂੰ ਹੁਕਮ ਹੈ, ਪਰ ਕਦੇ ਵਿਚਾਰ ਹੀ ਨਹੀਂ ਕੀਤੀ ਕਿ ਆਏ ਕਿਸ ਵਾਸਤੇ। ਪਰ ਤਾਂ ਹੀ ਪਤਾ ਲੱਗੇ ਜੇ ਸੰਗਤ ਵਿਚ ਆਈਏ। ਬੱਚੇ ਨੂੰ ਤਾਂ ਹੀ ਪੜ੍ਹਾਈ ਦਾ ਪਤਾ ਲੱਗੇਗਾ ਜੇ ਸਕੂਲ ਜਾਵੇਗਾ, ਕਿ ਪੜ੍ਹਾਈ ਕਰਨ ਵਾਲੇ ਨੂੰ ਕੀ ਮਰਾਤਬਾ ਮਿਲਦਾ ਹੈ। ਤੇ ਸਕੂਲ ਵਿਚ ਨਹੀਂ ਜਾਂਦਾ ਤੇ ਉਹਨੂੰ ਪਤਾ ਕੀ ਲੱਗਣਾ ਹੈ। ਇਸੇ ਤਰ੍ਹਾਂ ਇਨਸਾਨ ਨੂੰ ਤਦ ਹੀ ਪਤਾ ਲੱਗਦਾ ਹੈ ਜਦੋਂ ਵੀ ਗੁਰਸਿੱਖ ਸੰਗਤ ਵਿਚ ਆਉਂਦਾ ਹੈ। ਫਿਰ ਆਪਣੇ ਆਪ ਹੀ ਮਨ ਇਹ ਝੁਕ ਜਾਂਦਾ ਹੈ, ਮਨਾ ਤੂੰ ਤਾਂ ਭੁੱਲਿਆ ਹੀ ਫਿਰਦਾ ਰਿਹਾ, ਆਇਆ ਇਸ ਵਾਸਤੇ ਸੀ ਕਿ ਸੰਗਤ ਕਰਨ ਵਾਸਤੇ, ਨਾਮ ਜਪਣ ਵਾਸਤੇ, ਬਾਣੀ ਸੁਣ ਪੜ੍ਹਨ ਵਾਸਤੇ। ਇਹ ਸ਼ਾਹੂਕਾਰ ਨੇ ਸਾਰੀ ਜ਼ਿੰਦਗੀ ਐਵੇਂ ਬਿਤਾ ਦਿੱਤੀ। ਕੋਈ ਵੀ ਨੇਕ ਚੰਗਾ ਕੰਮ ਨਹੀਂ ਸੀ, ਠੱਗੀਆਂ ਮਾਰੀਆਂ, ਧੋਖੇ ਲੋਕਾਂ ਨਾਲ ਕੀਤੇ, ਪਰ ਨਾਮ ਨਹੀਂ ਜਪਿਆ। ਇਉਂ ਨਹੀਂ ਪਤਾ ਕਿ ਮੈਂ ਲੋਕਾਂ ਨਾਲ ਕਰਦਾ, ਮੇਰੇ ਨਾਲ ਹੋ ਰਿਹਾ। ਅੱਜ ਮਹਾਂਪੁਰਸ਼ ਲੰਘ ਗਏ ਹਨ ਤੇ ਆਇਆ ਹਵਾ ਦਾ ਬੁੱਲਾ। ਜਿੱਥੇ ਚਰਨ ਰੱਖੇ ਸਨ ਉਹਦੇ ਉਪਰੋਂ ਧੂੜੀ ਉੱਡੀ ਤੇ ਸ਼ਾਹੂਕਾਰ ਦੇ ਉੱਪਰ ਪੈ ਗਈ। ਪਰ ਸ਼ਾਹੂਕਾਰ ਨੂੰ ਕੋਈ ਨਹੀਂ ਪਤਾ ਕਿ ਮੇਰੀ ਦੁਕਾਨ ਦੇ ਅੱਗੇ ਦੀ ਮਹਾਂਪੁਰਸ਼ ਕੋਈ ਲੰਘਿਆ। ਨਾ ਹੀ ਇਹ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਸੀ ਤੇ ਨਾ ਹੀ ਮਹਾਂਪੁਰਸ਼ਾਂ ਨੂੰ ਚੰਗਾ ਸਮਝਦਾ ਸੀ। ਸੇਵਾ ਤਾਂ ਕੀ ਕਰਨੀ ਹੈ, ਨਿੰਦਿਆ ਕਰਦਾ ਸੀ। ਇਸ ਨੂੰ ਕੋਈ ਪਤਾ ਨਹੀਂ ਕਿ ਮੇਰੇ ਉੱਪਰ ਧੂੜ ਪੈ ਗਈ। ਸਮਾਂ ਪਾ ਕੇ, ਕਿਉਂਕਿ ਜੋ ਵੀ ਇਨਸਾਨ ਪੈਦਾ ਹੋਇਆ ਹੈ ਇੱਕ ਦਿਨ ਸੰਸਾਰ ਵਿੱਚੋਂ ਜਾਣਾ ਹੈ। ਜਦੋਂ ਆਉਂਦਾ ਹੈ ਜੀਵ, ਪਹਿਲਾਂ ਮਰਨਾ ਲਿਖਾ ਕੇ ਆਉਂਦਾ। ਮਰਨ ਲਿਖਾਏ ਮੰਡਲ ਮਹਿ ਆਏ। ਮਰਨਾ ਲਿਖਾ ਕੇ ਆਉਂਦਾ ਹੈ, ਜੰਮਦਾ ਮਗਰੋਂ ਹੈ ਤੇ ਪਹਿਲਾਂ ਮਰਨ ਦਾ ਵਾਅਦਾ ਕਰਕੇ ਆਉਂਦਾ ਹੈ ਕਿ ਹੇ ਵਾਹਿਗੁਰੂ ਮੈਂ ਮਰ ਕੇ ਤੇਰੇ ਕੋਲ ਆਵਾਂਗਾ, ਫਿਰ ਜੋ ਕੁਝ ਵੀ ਮੈਂ ਕਰਾਂਗਾ ਮੇਰਾ ਦੇਖ ਲੈਣਾ। ਅਸੀਂ ਤਾਂ ਕਹਿੰਦੇ ਕਿ ਲੇਖਾ ਹੋਣਾ ਹੀ ਕੋਈ ਨਹੀਂ, ਕਿਸੇ ਨੇ ਕਿਹੜਾ ਪੁੱਛਣਾ। ਬਹੁਤੀ ਦੁਨੀਆ ਇਹੋ ਜਿਹੀ ਹੈ ਕਿ ਨਾ ਕੋਈ ਰੱਬ ਹੈ, ਨਾ ਕੋਈ ਨਰਕ ਹੈ ਤੇ ਨਾ ਕੋਈ ਸਵਰਗ ਹੈ। ਇਹ ਤਾਂ ਐਵੇਂ ਦੁਨੀਆ ਦੀਆਂ ਗੱਲਾਂ ਹਨ। ਨਾਨਕ ਆਖੈ ਰੇ ਮਨਾ ਸੁਣੀਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਤੇ ਬੈਠਾ ਕੱਢ ਬਹੀ। ਲੇਖਾ ਸਭ ਦਾ ਹੋਣਾ,
लेखे तो बिना किसदा छटकारा नहीं होना। आया तो इस वास्ते सी नाम जपण वास्ते, मरना लिखा के आया सी ते मगरों जन्म लिया पर नाम नहीं जपया। समा आ गया निरंकार दे हुक्म अनुसार इस शाहूकार दा अंत समा हो गया। हुण जमदूत आए, जमदूतां ने संगल पा ले लालिया मूहरे, हुण मार कटाई करदे जा रहे हैं। जा जाके धर्मराज दे पेश कीता, हुण धर्मराज ने इहदा लेखा देखना शुरू कीता। धर्मराज हुण लेखा वेख रहा है, सारा इहदा लेखा काला है कि इसने जिंदगी च कोई भी चंगा कम नहीं कीता, ना सेवा कीती, ना नाम जपे, ना परपकार कीता, ना किसे दा भला कीता। हुण लेखा सारा काला है, कोई ऐसा अक्षर नहीं कि जो इहदा साफ होवे। हुक्म होया धर्मराज वलों कि जमदूत उस नूं नरकां विच लै जावो, उन्हां नरकां विच लजावो जिन्हां नरकां नूं कुंभी नरक कहा है। जिवें घड़े दा मूंह छोटा है ते अगे घड़ा वड्डा है, जिन्हां नरकां दी बाबत, जिन्हां नरकां दा नक्शा गुरु महाराज ने बाणी विच लिखिया है कि ओ नरकां दे जीवां नूं किन्ना कु दुख है। फिर दुखी होके ओ की करदे हन, पापी कर्म कमांदे ते करदे हाय हाय आओ सारे बढ़िए, नाले अपने मन नूं समझाइए मना किते ए नरकां च ना जाना पैदा। नरक है जरूर, किते एवें ना समझे कि नरक है ही नहीं। ए बाणी दसदी है, किसे कोई बंदे दा कहना नहीं, ਇਹ ਨਿਰੰਕਾਰ ਦਾ ਮੁਖਾਰ ਬਿੰਦ ਹੈ।

ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮੱਥਣ ਮਧਾਣੀਆਂ ਤਿਉ ਮੱਥੇ ਧਰਮ ਰਾਏ। ਤੂੰ ਸਜ਼ਾ ਦਿੰਦਾ ਹੈ ਧਰਮ ਰਾਜ, ਉਹ ਪਾਪੀ ਜੀਵ ਦੁਖੀ ਹੋ ਰਹੇ ਹਨ, ਰੋ ਰਹੇ ਹਨ, ਹਾਏ ਹਾਏ ਦੀ ਆਵਾਜ਼ ਆਉਂਦੀ ਹੈ। ਹੁਣ ਚਾਹੇ ਤਾਂ ਉਹ ਵਿਚਾਰੇ ਆਪਣੇ ਕੀਤੇ ਹੋਏ ਕਰਮ ਭੁਗਤ ਕੇ ਫੇਰ ਛੁੱਟਣ, ਤੇ ਚਾਹੇ ਕੋਈ ਮਹਾਂਪੁਰਸ਼ ਤਰਸ ਕਰੇ। ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਾ ਤਾਂ ਜੀਵਾਂ ਤੇ ਤਰਮਨ ਜੀਵੈ ਹਰਿਆ। ਚਾਹੇ ਕਿਸੇ ਮਹਾਂਪੁਰਸ਼ ਨੂੰ ਤਰਸ ਆਵੇ, ਬਾਬਾ ਜੀ ਬਚਨ ਕਰਦੇ ਸਨ ਕਿ ਮਹਾਂਪੁਰਸ਼ ਕਿਉਂ ਆਉਂਦੇ ਹਨ ਤੇ ਕਿਉਂ ਜਾਂਦੇ ਹਨ। ਮਹਾਂਪੁਰਸ਼ਾਂ ਨੂੰ ਕੋਈ ਲੋੜ ਨਹੀਂ ਹੁੰਦੀ, ਬੇੜੀ ਦਾ ਮਲਾਹ ਹੁੰਦਾ ਹੈ ਨਾ, ਕਦੇ ਉਸ ਕਿਨਾਰੇ ਕਦੇ ਉਸ ਕਿਨਾਰੇ, ਪਰ ਉਸ ਨੂੰ ਲੋੜ ਕੀ ਹੈ, ਕਿਉਂ ਜਾਂਦਾ, ਉਹ ਪਾਰ ਕਰਨ ਵਾਸਤੇ। ਮਲਾਹ ਦੇ ਦੋਏ ਕਿਨਾਰੇ ਆਪਣੇ ਹਨ, ਉਸ ਨੂੰ ਬੇੜੀ ਦੇ ਨਾਲ ਤਾਂ ਜਾਣਾ ਪੈਂਦਾ ਹੈ ਕਿ ਪਾਰ ਕਰਨ ਵਾਸਤੇ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਦੋਏ ਲੋਕ ਹਨ, ਉਨ੍ਹਾਂ ਨੂੰ ਆਉਣ ਜਾਣ ਦੀ ਕੋਈ ਲੋੜ ਨਹੀਂ, ਪਰ ਲੋੜ ਇਸ ਵਾਸਤੇ ਹੈ ਕਿ ਜਿਹੜੇ ਇਹ ਜੇ ਪਾਪੀ ਰੋ ਰਹੇ ਹਨ ਨਾ, ਉਨ੍ਹਾਂ ਤੇ ਤਰਸ ਆਉਂਦਾ। ਫਿਰ ਸੰਸਾਰ ਵਿੱਚੋਂ ਜਦੋਂ ਜਾਂਦੇ ਹਨ ਤੇ ਪਤਾ ਨੀ ਕਿੰਨੇ ਕਪੂਰ ਲੈ ਕੇ ਜਾਂਦੇ, ਆਉਂਦੇ ਹਨ ਤੇ ਤਾਂ ਵੀ ਤਾਰਦੇ ਹਨ, ਜਦੋਂ ਜਾਂਦੇ ਹਨ ਤਾਂ ਵੀ ਬੇੜੇ ਪਾਰ ਹੀ ਕਰਦੇ ਜਾਂਦੇ। ਹੈ ਨਾ ਮਹਾਂਪੁਰਸ਼ਾਂ ਦਾ ਜੀਵਨ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਤਾਰਨ ਦਾ ਯਤਨ ਕੀਤਾ, ਨਾਮ ਜਪਿਆ ਤੇ ਨਾਮ ਜਪਾਇਆ। ਅੱਜ ਮਗਰੋਂ ਵੀ ਆਪਾਂ ਤਰ ਰਹੇ ਹਾਂ ਉਹਨਾਂ ਦੀ ਯਾਦ ਮਨਾ ਕੇ, ਮਗਰੋਂ ਸਕਾ ਦੁਨੀਆਂ ਬਹੁਤੀ ਤਰਦੀ ਹੈ। ਸਰੀਰ ਹੁੰਦਿਆਂ ਲੋਕ ਬਹੁਤੇ ਨਿੰਦਕ ਬਣ ਜਾਂਦੇ ਹਨ, ਈਰਖਾ ਕਰਨ ਲੱਗ ਜਾਂਦੇ ਹਨ। ਕਿਉਂ? ਕਿਉਂਕਿ ਮਹਾਰਾਜ ਨੇ ਦੱਸਿਆ ਕਿ ਮਹਾਂਪੁਰਸ਼ ਗਹਿਣੇ ਹੁੰਦੇ ਹਨ, ਸੰਤ ਹਮਾਰੀ ਓਠ ਸਤਾਣੀ ਤੇ ਸੰਤ ਹਮਾਰਾ ਗਹਿਣਾ। ਗਹਿਣਾ ਕਿਵੇਂ ਬਣਦਾ ਹੈ? ਟਾਂਕਾ ਲੱਗਦਾ। ਸਿਉਣੇ ਦੀ ਕੋਈ ਨਿੰਦਿਆ ਨਹੀਂ ਕਰ ਸਕਦਾ, ਪਰ ਗਹਿਣੇ ਨੂੰ ਚੰਗਾ ਮਾੜਾ ਹਰੇਕ ਹੀ ਕਹਿ ਦਿੰਦਾ ਹੈ। ਕਿਸੇ ਨੂੰ ਗਹਿਣਾ ਕੋਈ ਪਸੰਦ ਹੈ, ਕਿਸੇ ਨੂੰ ਕੋਈ ਪਸੰਦ ਹੈ, ਪਰ ਗਹਿਣੇ ਨੂੰ ਕਿਉਂ ਨਿੰਦਿਆ ਜਾਂਦਾ? ਕਿਉਂਕਿ ਗਹਿਣਾ ਨਹੀਂ ਬਣਦਾ ਟਾਂਕੇ ਵਿੱਚ। ਜਿਹੜਾ ਟਾਂਕਾ ਲੱਗ ਗਿਆ, ਇਹ ਸਮਝ ਲਓ ਸਿਉਣ ਵਿੱਚ ਖੋਟ ਪੈ ਗਈ। ਤੇ ਮਹਾਂਪੁਰਸ਼ਾਂ ਨੂੰ ਜਦੋਂ ਸੰਸਾਰ ਵਿੱਚ ਆਉਂਦੇ ਨੇ, ਦੁਨੀਆਂ ਬਹੁਤ ਹੀ ਨਿੰਦਕ ਬਣ ਜਾਂਦੀ, ਈਰਖਾ ਵਕੀਲੀ। ਦਸ ਗੁਰੂ ਆਏ ਹਨ, ਦੁਨੀਆਂ ਨੇ ਬਹੁਤਿਆਂ ਨੇ ਬੈਰ ਕੀਤਾ ਤੇ ਗੁਰੂ ਨਾਨਕ ਸਾਹਿਬ ਨੂੰ ਲੋਕ ਕਰਾਈਏ ਕਹਿੰਦੇ ਸੀ, ਇੱਟਾਂ ਰੋੜੇ ਮਾਰਦੇ ਸਨ। ਇਹ ਜਿਹੜਾ ਸਰੀਰ ਹੈ, ਇਹ ਨਿਰੰਕਾਰ ਨਾਲੋਂ ਜੁਦਾ ਹੋ ਕੇ ਆਇਆ, ਇਹ ਇੱਕ ਟਾਂਕਾ ਲੱਗ ਗਿਆ। ਇਸ ਕਰਕੇ ਨਿੰਦਿਆ ਤੇ ਉਪਮਾ ਹੁੰਦੀ ਹੈ, ਪਰ ਜਦੋਂ ਚਲੇ ਜਾਂਦੇ ਹਨ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨ। ਬਸ ਉਸ ਵਾਹਿਗੁਰੂ ਨਿਰੰਕਾਰ ਦੇ ਨਾਲ ਲੀਨ ਹੋ ਜਾਂਦੇ ਹਨ, ਪਰ ਸਿਉਣਾ ਹੀ ਬਣ ਜਾਂਦਾ ਤੇ ਸਿਉਣੇ ਨੂੰ ਕੋਈ ਮਾੜਾ ਨਹੀਂ ਕਹਿ ਸਕਦਾ, ਤੇ ਗਹਿਣਾ ਕਿਸੇ ਨੂੰ ਕੋਈ ਚੰਗਾ ਲੱਗਦਾ, ਕਿਸੇ ਨੂੰ ਕੋਈ ਚੰਗਾ ਲੱਗਦਾ, ਤੇ ਮਗਰੋਂ ਦੁਨੀਆਂ ਯਾਦ ਕਰਦੀ। ਕਿਉਂ ਨਾ ਮਹਾਂਪੁਰਸ਼ਾਂ ਤੋਂ ਲਾਭ ਲੈ ਲਿਆ ਹੈ ਨਾ, ਹੁਣ ਆਪਾਂ ਪੁਛਤਾ ਰਹੇ ਹਾਂ। ਪਰ ਜੇ ਇੰਨੀ ਕਦਰ ਪਹਿਲਾਂ ਹੁੰਦੀ ਤੇ ਕੋਈ ਮਰਾਤਬਾ ਮਿਲ ਜਾਂਦਾ, ਕੋਈ ਹੋਰ ਵੀ ਮਹਾਂਪੁਰਸ਼ਾਂ ਦੀ ਜ਼ਿਆਦਾ ਪ੍ਰਸੰਨਤਾ ਲੈ ਲੈਂਦੇ। ਪਰ ਮਗਰੋਂ ਸਾਨੂੰ ਲੋਕਾਂ ਨੂੰ ਸਮਝ ਆਉਂਦੀ ਹੈ ਤੇ ਹੁੰਦਿਆਂ ਅਸੀਂ ਐਵੇਂ ਹੀ ਸਮਾਂ ਗੁਜ਼ਾਰ ਲੈਂਦੇ। ਮਹਾਂਪੁਰਸ਼ ਜਦੋਂ ਆਉਂਦੇ ਹਨ ਤੇ ਤਾਂ ਵੀ ਤਾਰਦੇ ਹਨ, ਪਰ ਮਗਰੋਂ ਬਹੁਤੀ ਦੁਨੀਆਂ ਤਰਦੀ। ਮਹਾਂਪੁਰਸ਼ਾਂ ਦੇ ਦੋਏ ਲੋਕ ਹੁੰਦੇ ਹਨ, ਜਦੋਂ ਫਿਰ ਨਰਕਾਂ ਦੇ ਜੀਵ ਅਰਦਾਸਾਂ ਕਰਦੇ ਕਿ ਹੇ ਵਾਹਿਗੁਰੂ, ਹੁਣ ਜੇ ਅਸੀਂ ਆਪਣੇ ਪਾਪ ਸਾਰੇ ਭੁਗਤਾ ਕੇ ਜਾਵਾਂਗੇ ਤੇ ਬੜੀ ਦੇਰ ਲੱਗੇਗੀ,
ਕੋਈ ਤਰਸ ਕਰੋ, ਕੋਈ ਮਿਹਰ ਕਰੋ, ਰਹਿਮ ਦਿਲੀ ਦੀ ਅਪੀਲ ਹੋ ਹੀ ਜਾਂਦੀ ਹੈ ਨਾ। ਜਦੋਂ ਰਹਿਮ ਦਿਲੀ ਦੀ ਅਪੀਲ ਮਨਜ਼ੂਰ ਹੋਵੇ ਤੇ ਫਿਰ ਬਈ ਫਾਸੀ ਵਾਲਾ ਵੀ ਛੱਡਿਆ ਜਾਂਦਾ ਹੈ। ਇਸੇ ਤਰ੍ਹਾਂ ਉਹ ਜੀਵ ਉਸ ਵਾਹਿਗੁਰੂ ਨਿਰੰਕਾਰ ਅੱਗੇ ਅਰਦਾਸ ਕਰਨ ਕਿ ਹੇ ਵਾਹਿਗੁਰੂ ਕਿਰਪਾ ਕਰ, ਕੋਈ ਆਪਣਾ ਪਿਆਰਾ ਭੇਜ ਜਿਹੜਾ ਲੰਘਦਾ ਹੋਇਆ ਸਾਨੂੰ ਵੀ ਨਾਲ ਹੀ ਲੈ ਜਾ। ਜਿਵੇਂ ਜਨਕ ਰਾਜਾ ਤਨ ਤਨ ਰਾਜਾ, ਜਨਕ ਹੈ ਜਿਨ ਸਿਮਰਨ ਕੀਆ ਵਿਵੇਕ, ਏਕ ਘੜੀ ਕੇ ਸਿਮਰਨੇ ਤੇ ਪਾਪੀ ਤਰੇ ਅਨੇਕ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿਚ ਉਦਾਸੀ, ਦੇਵ ਲੋਕ ਨੂੰ ਚੱਲਿਆ ਤੇ ਗੰਗਨ ਦਰਬ ਸਭਾ ਸੁਖ ਵਸ। ਪਰ ਜਦੋਂ ਆ ਹਾਏ ਹਾਏ ਦੀ ਆਵਾਜ਼ ਸੁਣੀ, ਮਹਾਂਪੁਰਸ਼ਾਂ ਦਾ ਮਨ ਨਰਮ ਹੁੰਦਾ ਹੈ। ਉਹ ਕਿਸੇ ਦੁਖੀ ਨੂੰ ਵੇਖ ਕੇ ਦੁੱਖ ਸਹਾਰ ਨਹੀਂ ਸਕਦੇ। ਪੁੱਛਿਆ ਵੀ ਆ ਹਾਏ ਹਾਏ ਦੀ ਆਵਾਜ਼ ਕਿੱਧਰੋਂ ਆ ਰਹੀ ਹੈ ਜੀ? ਨਰਕਾਂ ਵਿੱਚੋਂ। ਆਕੁੰਭੀ ਨਰਕ ਹਨ, ਜਲ ਰਹੇ ਹਨ ਜੀਵ, ਦੁਖੀ ਹੋ ਕੇ ਵਿਚਾਰੇ ਹਾਏ ਹਾਏ ਕਰਨਾ ਹੈ ਨਾ। ਫਿਰ ਕਹਿਣ ਲੱਗੇ ਇਧਰ ਹੀ ਬਵਾਨ ਲੈ ਚੱਲੋ। ਮਹਾਰਾਜ ਤੁਸੀਂ ਦਰਗਾਹ ਨੂੰ ਸੱਚਖੰਡ ਨੂੰ ਜਾਣਾ ਹੈ, ਇਧਰ ਤਾਂ ਉਹ ਜਾਂਦਾ ਹੈ ਜਿਸਨੇ ਗੁਨਾਹ ਕੀਤੇ ਹੋਣ। ਤੇ ਜਨਕ ਰਾਜਾ ਕਹਿਣ ਲੱਗਾ ਡਾਕਟਰ ਵੀ ਚਲਿਆ ਜਾਂਦਾ ਹੈ, ਜੇਲ ਵਿਚ ਕੈਦੀ ਵੀ ਜਾਂਦਾ ਹੈ, ਉਹਨਾਂ ਨੂੰ ਵੇਖਣ ਵਾਸਤੇ ਡਾਕਟਰ ਵੀ ਪਹੁੰਚ ਜਾਂਦਾ ਹੈ। ਜੇ ਪਾਪੀ ਵੀ ਜਾਂਦੇ ਨੇ ਪਰ ਹੋਰ ਵੀ ਕਿਸੇ ਨੂੰ ਜਾਣਾ ਪੈਂਦਾ ਹੈ, ਹੋਰ ਕੌਣ ਜਾਂਦਾ ਹੈ? ਡਾਕਟਰ। ਤੇ ਰੱਬ ਦੇ ਡਾਕਟਰ, ਨਾਮ ਦੇ ਡਾਕਟਰ ਮਹਾਂਪੁਰਸ਼ ਹਨ। ਹੁਣ ਲਾਜਵਾਬ ਹੋ ਗਏ, ਹੁਕਮ ਦੇ ਬੱਧੇ ਹੋਏ ਉਸ ਪਾਸੇ ਨੂੰ ਬਵਾਨ ਨੂੰ ਲੈ ਤੁਰੇ। ਪਰ ਜਦੋਂ ਜਨਕ ਰਾਜਾ ਨੇੜੇ ਪਹੁੰਚਿਆ, ਫਿਰ ਜਨਕ ਰਾਜੇ ਨੂੰ ਛੋਹ ਕੇ ਜਦੋਂ ਹਵਾ ਨਰਕਾਂ ਨੂੰ ਗਈ, ਬਸ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਆ ਗਈ। ਕਿਉਂਕਿ ਕਲ ਤਾਤੀ ਹੰਡਾ ਹਰ ਨਾਮ, ਚਾਹੇ ਪਾਪਾਂ ਦੀ ਕਿੰਨੀ ਵੀ ਅੱਗ ਤੱਤੀ ਹੈ, ਗਰਮ ਹੈ, ਪਰ ਬਈ ਰੱਬ ਦੇ ਨਾਮ ਵਿਚ ਠੰਡ ਹੈ। ਫਿਰ ਜਿਹੜਾ ਨਾਮ ਜਪਦਾ ਉਹਦੇ ਵਿਚ ਵੀ ਠੰਡ ਹੁੰਦੀ ਹੈ, ਸਾਰੇ ਜੀਵਾਂ ਨੂੰ ਸ਼ਾਂਤੀ ਆ ਗਈ। ਕੋਈ ਸਾਹ ਨਹੀਂ ਲੈਂਦਾ। ਜਨਕ ਰਾਜਾ ਵੇਖ ਕੇ ਹੈਰਾਨ ਹੋ ਗਿਆ, ਬਈ ਜੇ ਮੇਰੇ ਆਇਆ ਇਹਨਾਂ ਨੂੰ ਸ਼ਾਂਤੀ ਆ ਗਈ, ਤੁਸੀਂ ਆਪਣਾ ਬਵਾਨ ਦਰਗਾਹ ਨੂੰ ਲੈ ਜਾਓ ਤੇ ਮੈਂ ਕੁਟੀਆ ਪਾ ਕੇ ਇੱਥੇ ਹੀ ਰਹਾਂਗਾ, ਮੈਨੂੰ ਅੱਗੇ ਜਾਣ ਦੀ ਕੋਈ ਲੋੜ ਨਹੀਂ। ਧਰਮ ਰਾਜ ਨੇ ਬੇਨਤੀ ਕੀਤੀ, ਮਹਾਰਾਜ ਇਹ ਕਰਮਾਂ ਦੀ ਸਜ਼ਾ ਭੋਗ ਰਹੇ ਹਨ, ਜੇ ਇਹਨਾਂ ਨੂੰ ਸਜ਼ਾ ਨਾ ਦੇਈਏ ਅੱਗੇ ਵਾਸਤੇ ਲੋਕਾਂ ਨੇ ਮਾੜੇ ਕੰਮ ਕਰਨੋਂ ਹਟਣਾ ਹੀ ਨਹੀਂ। ਕਿਰਪਾ ਕਰੋ, ਤੁਹਾਡਾ ਅੱਗੇ ਸਥਾਨ ਹੈ। ਤੇ ਜਨਕ ਰਾਜਾ ਕਹਿਣ ਲੱਗਾ ਜਿੰਨਾ ਚਿਰ ਇਹਨਾਂ ਨੂੰ ਛੱਡਦਾ ਨਹੀਂ ਉਤਨਾ ਚਿਰ ਮੈਂ ਨਹੀਂ ਜਾਣਾ। ਫਿਰ ਮਹਾਰਾਜ ਜੇ ਛਡਾਉਣਾ ਹੈ ਇਹ ਪਾਪਾਂ ਦੇ ਬਦਲੇ ਕੋਈ ਪੁੰਨ ਦੇਵੋ, ਪਾਪਾਂ ਦੇ ਬਦਲੇ ਕੋਈ ਚੀਜ਼ ਤੋਲੋ। ਫਿਰ ਬਈ ਗਹਿਣੇ ਧਰੋ ਇੱਕ ਨਾਉ, ਪਾਪਾ ਨਾਲ ਕਰੇ ਨਿਰਜਸ। ਜਨਕ ਰਾਜਾ ਕਹਿਣ ਲੱਗਾ ਮੇਰੇ ਪਾਸ ਨਾਮ ਹੈ, ਮੈਂ ਇਹਨਾਂ ਪਾਪਾਂ ਦੇ ਬਦਲੇ ਨਾਮ ਨੂੰ ਗਹਿਣੇ ਧਰ ਦਿੰਦਾ। ਮਤਲਬ ਭਾਵ ਕੇ ਇਹਨਾਂ ਜੀਵਾਂ ਦੀ ਫਰਿਆਦ ਸੁਣ ਕੇ ਦੁਖੀ ਵੇਖ ਕੇ ਜਨਕ ਰਾਜੇ ਨੂੰ ਆਇਆ ਤਰਸ। ਫਿਰ 18 ਨਰਕ ਖਾਲੀ ਕਰ ਦਿੱਤੇ। ਅੱਗੇ ਅੱਗੇ ਜਨਕ ਰਾਜਾ ਹੈ ਤੇ ਪਿੱਛੇ ਨਰਕਾਂ ਦੇ ਜੀਵ, 18 ਨਰਕਾਂ ਦੇ ਜੀਵ ਅਨੇਕ ਜਾ ਰਹੇ ਹਨ। ਤੇ ਕੀ ਪੜ੍ਹਦੇ ਹਨ? ਮਾਘ ਮੱਜਣ ਸੰਗ ਸਾਧੂ, ਤੂੜੀ ਕਰ ਇਸ਼ਨਾਨ ਤੇ ਹਰ ਕਾ ਨਾਮ ਧਿਆਏ ਸੁਣ ਤੇ ਸਭ ਨਾਲੋਂ ਕਰ ਦਾਨ। ਆ ਜਨਕ ਰਾਜ ਨੇ ਨਾਮ ਨੂੰ ਦਾਨ ਕਰ ਦਿੱਤਾ, ਨਾਮ ਨੂੰ ਗਹਿਣੇ ਧਰ ਦਿੱਤਾ, ਗਹਿਣੇ ਧਰ ਕੇ ਉਹਨਾਂ ਨੂੰ ਛਡਾਇਆ। ਕਿਉਂਕਿ ਜਿਹਦੇ ਪਾਸ ਨਾਮ ਹੋਵੇਗਾ ਉਹੀ ਛਡਾਵੇਗਾ ਨਾ। ਇਸ ਵਾਸਤੇ ਹਜ਼ੂਰ ਸਾਨੂੰ ਸਮਝਾਉਂਦੇ ਨੇ ਬਈ ਤੁਸੀਂ ਵੀ ਨਾਮ ਜਪੋ, ਪਰ ਇਹ ਨਾਮ ਜਪਣ ਦੀ ਮੱਤ ਕਿੱਥੋਂ ਆਵੇਗੀ?
ਇਹ ਸਮਤ ਸਾਧੂ ਤੇ ਪਾਈ। ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਤੇ ਰੇਲ ਪਗ ਸਾਧਾ। ਸਾਖੀ ਹਜੇ ਹੋਰ ਵੀ ਰਹਿੰਦੀ ਹੈ, ਇਹ ਕੱਲ ਨੂੰ ਵਿਚਾਰ ਕਰਾਂਗੇ। ਆਓ ਜਨਕ ਰਾਜਾ ਅੱਗੇ ਅੱਗੇ ਆ ਤੇ ਪਿਛਲੇ ਪਿੱਛੇ ਜੀਵ ਕੀ ਪੜ੍ਹਦੇ ਹਨ, ਆਪਾਂ ਵੀ ਬਾਣੀ ਪੜ੍ਹੀਏ, ਸ਼ਾਇਦ ਗੁਰੂ ਦੀ ਮਿਹਰ ਨਾਲ ਆਪਾਂ ਵੀ ਨਰਕਾਂ ਤੋਂ ਬਚ ਜਾਈਏ। ਕਿਉਂ ਨਾ ਬਚਾਂਗੇ ਜੇ ਬਾਣੀ ਤੇ ਭਰੋਸਾ ਕਰਾਂਗੇ, ਯਕੀਨ ਲਿਆਵਾਂਗੇ ਬਈ ਗੁਰੂ ਦੀ ਕਿਰਪਾ ਨਾਲ ਜਮਦੂਤ ਕੀ ਧਰਮ ਰਾਜ ਵੀ ਨੇੜੇ ਨਹੀਂ ਆ ਸਕਦਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਤੂੰ ਨਹਿ ਛੁਟੈ ਤੇ ਨਿਪਟ ਨਾ ਜਾਈ ਹੋ ਦੂਤ। ਆਓ ਪਿਆਰ ਨਾਲ।

ਸਰਕਾਰ ਨੇ ਤਾਂ ਲੇਖਾ ਦੇਣਾ ਹੈ, ਪਤਾ ਨੀ ਕਿਵੇਂ ਛੁੱਟਣਾ ਹੈ ਵਿਚਾਰੇ ਨੇ, ਕਿੰਨਾ ਕੁ ਸਮਾਂ ਲੱਗੇਗਾ ਤੇ ਆਪਾਂ ਕੱਲ ਤੱਕ ਉਡੀਕੀਏ। ਇਹ ਹੈ ਸਾਖੀ ਮਹਾਂਪੁਰਸ਼ਾਂ ਦੀ, ਸਾਧੂ ਦੀ ਧੂੜੀ ਦਾ ਸਦਕਾ। ਪਰ ਆਪਾਂ ਜਿਸ ਸਾਧੂ ਦਾ ਇਹ ਜੋੜ ਮੇਲਾ ਮਨਾਉਣਾ ਹੈ, ਇਹ ਤੁਸੀਂ ਅੱਖੀ ਪ੍ਰਤੱਖ ਦਰਸ਼ਨ ਕਰਦੇ ਰਹੇ। ਭਾਗਾਂ ਵਾਲੀ ਸੰਗਤ ਹੈ, ਇਤਨਾ ਪਿਆਰ, ਫਿਰ ਇਹ ਮਹਾਨ ਕੰਮ ਕਰਨ ਲੱਗੇ। ਇਹ ਤੁਹਾਡੀ ਮਾਇਆ ਕਮਾਈ ਸਭ ਸਫਲੀ, ਪਰ ਉਹਨਾਂ ਦੀ ਜਿਹੜੇ ਵੀ ਇਹ ਹਿੱਸਾ ਪਾਉਣਗੇ, ਸੇਵਾ ਕਰਨਗੇ, ਮਹਾਂਪੁਰਸ਼ਾਂ ਦੀ ਧੂੜੀ ਨੂੰ ਲੋਚਣ। ਕਿਉਂਕਿ ਜੇ ਸੇਵਾ ਵੀ ਕਰਦੇ ਹਾਂ, ਸੇਵਾ ਕਰਕੇ ਮੰਗਣਾ ਕੀ ਹੈ ਕਿ ਇਹ ਮਹਾਂਪੁਰਸ਼ੋ, ਕਿਰਪਾ ਕਰੋ, ਆਪਣੇ ਚਰਨਾਂ ਦੀ ਧੂੜੀ ਬਖਸ਼ੋ। ਪਰ ਮਹਾਂਪੁਰਸ਼ ਤਾਂ ਆਪਣੇ ਆਪ ਬਣਦੇ ਨਹੀਂ, ਆਪਣੇ ਆਪ ਧੂੜ ਨਹੀਂ ਦਿੰਦੇ, ਤੇ ਗੁਰੂ ਅੱਗੇ ਕਰੀਏ ਦੇਣ। ਤੇ ਸਤਿਗੁਰੂ ਜੀ ਕਿਰਪਾ ਕਰੋ, ਆਪਣੇ ਪਿਆਰਿਆਂ ਗੁਰਸਿੱਖਾਂ ਮਹਾਂਪੁਰਸ਼ਾਂ ਦੀ ਸਾਨੂੰ ਧੂੜ ਬਖਸ਼ੋ। ਕਰਮਾਂ ਵਾਲੀ ਸੰਗਤ ਹੈ, ਜੋ ਵੀ ਮਾਈ ਭਾਈ ਗੁਰੂ ਦਰਬਾਰ ਜੁੜ ਕੇ ਬੈਠੇ ਹੋ, ਆਉਣਾ ਤਾਂ ਹੀ ਸਫਲਾ ਹੈ ਜੋ ਵੀ ਆਪਾਂ ਵਿਚਾਰ ਕਰੇ ਉਸ ਤੇ ਚੱਲੀਏ। ਜੋ ਸਾਡੇ ਗੁਰੂਆਂ ਦੀ ਬਾਣੀ, ਗੁਰੂਆਂ ਦਾ ਹੁਕਮ ਹੈ, ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਸਭ ਤੋਂ ਵੱਡੀ ਸੇਵਾ ਹੈ ਗੁਰੂ ਕਾ ਹੁਕਮ। ਜਿਹੜਾ ਗੁਰਸਿੱਖ ਹੁਕਮ ਮੰਨਦਾ ਹੈ, ਬਸ ਉਹੀ ਸਭ ਤੋਂ ਵੱਡੀ ਸੇਵਾ ਕਰਦਾ। ਹੁਕਮ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਗੁਰੂ ਕਾ ਅੰਮ੍ਰਿਤ ਛਕਣਦਾ ਹੈ। ਗੁਰੂ ਵਾਲੇ ਬਣੋ, ਨਗੁਰੇ ਨਾ ਰਹੋ, ਅੰਮ੍ਰਿਤ ਪਾਨ ਜ਼ਰੂਰ ਕਰਨਾ ਚਾਹੀਦਾ। ਅੰਮ੍ਰਿਤ ਤੋਂ ਬਿਨਾਂ ਸਾਡਾ ਜਨਮ ਕਿਸੇ ਲੇਖੇ ਵਿੱਚ ਨਹੀਂ। ਗੁਰੂ ਕੇ ਅੰਮ੍ਰਿਤ ਤੋਂ ਬਿਨਾਂ, ਗੁਰੂ ਤੋਂ ਬਿਨਾਂ ਵੀ ਕਿਸੇ ਨੇ ਬਾਹ ਨਹੀਂ ਫੜਨੀ। ਦਰਗਾਹ ਵਿੱਚ ਕਿਸੇ ਨੇ ਸਹਾਇਤਾ ਨਹੀਂ ਕਰਨੀ, ਦਰਗਾਹ ਵਿੱਚ ਕੀ ਇੱਥੇ ਵੀ ਨਹੀਂ ਕਰਨੀ। ਇਹ ਸੱਚ ਹੈ, ਗੁਰੂ ਤੋਂ ਬਿਨਾਂ ਕੋਈ ਵੀ ਨਹੀਂ ਬਾਤ ਪੁੱਛਦਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸੋ ਹੀ ਸਭ ਲਾਗੇ, ਤੇ ਕਿਆ ਦਾਰਾ ਕਿਆ ਮੀਤ। ਇਹ ਕੋਈ ਸਾਖੀਆਂ ਨਹੀਂ, ਪ੍ਰਤੱਖ ਮਿਸਾਲਾਂ ਹਨ ਕਿ ਦੁਨੀਆਂ ਦਾ ਕਿੰਨਾ ਕੁ ਪਿਆਰ ਹੈ ਮਾਇਆ ਨਾਲ। ਮਨਮੁੱਖਾਂ ਤੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਤੇ ਕਦੇ ਨਾ ਪਾਇਨ ਬੰਦ। ਫਿਰ ਮਿਲਣਾ ਗੱਲਾਂ ਹੀ ਛੱਡ ਦੇਣ, ਕਿਉਂਕਿ ਕੋਈ ਸਵਾਲ ਪਾਵੇਗਾ ਗਰੀਬ ਜੋ ਹੋਇਆ, ਤੇ ਜੇ ਮਾਇਆ ਮਿਲੇ ਤੇ ਅੱਗੇ ਪਿੱਛੇ ਤੁਰਿਆ ਫਿਰਨਾ। ਇਹ ਸੱਚ ਹੈ, ਨਾ ਇਸ ਲੋਕ ਵਿਚ ਤੇ ਨਾ ਪਰਲੋਕ ਵਿਚ ਕਿਸੇ ਨੇ ਬਾਹ ਨਹੀਂ ਫੜਨੀ। ਜੇ ਫੜਨੀ ਹੈ ਤੇ ਗੁਰੂ ਨੇ ਫੜਨੀ, ਤੇ ਗੁਰੂ ਤਾਂ ਹੀ ਫੜੇਗਾ ਬਾਹ ਜੇ ਅਸੀਂ ਗੁਰੂ ਕਾ ਹੁਕਮ ਮੰਨਾਂ। ਗੁਰੂ ਕੀ ਬਾਹ ਅਸੀਂ ਫੜ ਲਈਏ ਤੇ ਗੁਰੂ ਸਾਡੀ ਫੜੇਗਾ ਬਾਹੇ, ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋਡੀਏ। ਗੁਰ ਤੇਗ ਬਹਾਦਰ ਬੋਲਿਆ ਧਰ ਪਈਏ, ਧਰਮ ਨਾ ਛੋਡੀਏ। ਧਰਮ ਤੋਂ ਆਪਾਂ ਕਦੇ ਵੀ ਦੂਰ ਨਾ ਹੋ, ਆਪਣਾ ਧਰਮ ਗ੍ਰਹਿਣ ਕਰੀਏ, ਕਿਉਂਕਿ ਧਰਮ ਸਭ ਚੰਗੇ ਹਨ। ਪਰ ਜੋ ਵੀ ਕਿਸੇ ਧਰਮ ਤੇ ਲੱਗਿਆ, ਆਪਣੇ ਧਰਮ ਤੇ ਕਾਇਮ ਰਹੇ। ਸਾਡਾ ਧਰਮ ਕਿਹੜਾ ਹੈ? ਗੁਰੂ ਕਾ ਅੰਮ੍ਰਿਤ ਪਾਨ ਕਰ। ਕਲਗੀਧਰ ਮਹਾਰਾਜ ਦੇ ਸਿੱਖ ਬਣਨਾ ਇਹ ਹੈ ਵੀ ਗੁਰੂ ਕਾ ਧਰਮ, ਇਹ ਹੈ ਸਿੱਖਾਂ ਦਾ ਧਰਮ। ਆਓ ਅੰਮ੍ਰਿਤ ਪਾਨ ਕਰੋ, ਗੁਰੂ ਵਾਲੇ ਬਣੋ, ਫਿਰ ਜੋ ਮਿਲੇ ਉਪਦੇਸ਼। ਬਾਣੀ ਯਾਦ ਹੈ, ਬਾਣੀ ਪੜੋ, ਪਹਿਲੀ ਪੌੜੀ ਦਾ ਪਾਠ। ਵਾਹਿਗੁਰੂ ਸ਼ਬਦ ਦਾ ਜਾਪ ਕਰੋ, ਕੋਈ ਹਿੰਦੂ ਭਾਈ ਹੈ ਰਾਮ ਰਾਮ ਦਾ ਜਾਪ ਕਰੇ, ਕਿਉਂਕਿ ਸਾਰੇ ਧਰਮ ਚੰਗੇ ਹਨ। ਧਰਮਾਂ ਵਿਚ ਕੋਈ ਕਮਜ਼ੋਰੀ ਨਹੀਂ, ਕਮਜ਼ੋਰੀ ਸਾਡੇ ਵਿਚ। ਆਓ ਆਪਣੀਆਂ ਕਮਜ਼ੋਰੀਆਂ ਦੂਰ ਕਰੀਏ, ਆਪਣੇ ਧਰਮ ਤੇ ਰਹਿ ਕੇ ਨਿਤ ਨੇਮੀ

ਤਨਾਸਰੀ ਰਾਗ ਦੀ ਭਾਰਤੀ ਸੰਗੀਤ ਦੇ ਅਪ੍ਰਚਲਿਤ ਰਾਗਾਂ ਵਿੱਚ ਗਣਨਾ ਕੀਤੀ ਜਾਂਦੀ ਹੈ। ਇਹ ਬੜਾ ਪੁਰਾਣਾ ਅਤੇ ਮਧੁਰ ਪ੍ਰਕਾਰ ਹੈ। ਸਾਰੇ ਭਗਤਾਂ ਦੀਆਂ ਆਰਤੀਆਂ ਇਸੇ ਰਾਗ ਵਿੱਚ ਹਨ। ਸਾਰੇ ਬ੍ਰਹਿਮੰਡ ਦੀ ਆਰਤੀ ਉਤਾਰਨ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਗਗਨ ਮਹਿਥਾਲ, ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ, ਜਨਕ ਮੋਤੀ, ਇਹ ਵੀ ਇਸੇ ਰਾਗ ਵਿੱਚ ਗਾਇਆ ਹੈ। ਰਸਮੀ ਕਰਮਕਾਂਡਾਂ ਨੂੰ ਛੱਡ ਜਾਪੀਆਂ ਦੇ ਰਾਮ ਚ ਨਾਮੰ, ਤਾਂ ਹੀ ਧਨਾਸਰੀ ਗਾਉਣ ਵਾਲਾ ਧਨਵੰਤ ਹੋਵੇਗਾ। ਧਨਾਸਰੀ ਧਨਵੰਤੀ ਜਾਣੀਏ ਭਾਈ, ਜੇ ਸਤਿਗੁਰ ਕੀ ਕਾਰ ਕਮਾਏ। ਧਨਾਸਰੀ ਦੇ ਸਰੂਪ ਨੂੰ ਪ੍ਰਗਟਾਉਣ ਲਈ ਇਸ ਵਿੱਚ ਗੰਧਾਰ ਅਤੇ ਨਿਸ਼ਾਦ ਕੋਮਲ ਅਤੇ ਬਾਕੀ ਸ਼ੁੱਧ ਸੁਰ ਲਗਾਏ ਜਾਂਦੇ ਹਨ। ਆਰੋਹ ਵਿੱਚ ਰਿਸ਼ਵਤ ਅਤੇ ਦਹਿਵਤ ਦੀ ਵਰਤੋਂ ਨਹੀਂ ਕੀਤੀ ਜਾਂਦੀ। ਬਾਦੀ ਸੁਰ ਪੰਚਮ ਅਤੇ ਸਮਾਧੀ ਸ਼ਰਜ ਹੈ। ਇਸ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਦੋ ਸ਼ਬਦ ਦਾ ਗਾਇਨ, ਪਹਿਲਾ ਭਾਈ ਨਿਰੰਜਨ ਸਿੰਘ ਜੀ ਅਤੇ ਦੂਜਾ ਇਕਬਾਲ ਸਿੰਘ ਜੀ, ਅਵਤਾਰ ਸਿੰਘ ਜੀ ਰਾਗੀ ਜਥਿਆਂ ਨੇ ਕੀਤਾ ਹੈ। ਪਹਿਲਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ, ਤੁਮ ਕਰ ਆਵਾਹੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ। ਦੂਜਾ ਸ਼ਬਦ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟ ਹੈ, ਮੈਂ ਤੋ ਮੋਲ ਮਹਿੰਗੇ ਲਈ ਜੀ ਅਸਟ ਹੈ, ਭਗਤ ਰਵਿਦਾਸ ਜੀ ਦੀ ਰਚਨਾ। ਪਹਿਲਾ ਸ਼ਬਦ ਤੁਮ ਕਰ ਆਵੋ ਮੇਰੇ ਮੀਤ,

ਹਰ ਕੋ ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ, ਜਾਨੋ ਸਿਮਰ ਅਜਾ ਮਨ ਗੁਜ਼ਰਿਓ ਗਨ ਕਾ।

ਅੱਜ ਦਾ ਦਿਨ ਮਹਾਨ ਦਿਨ ਹੈ, ਕਿਉਂਕਿ ਅੱਜ ਦੇ ਦਿਨ ਦੂਸਰੇ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ ਤੇ ਵਾਕਈ ਕਮਾਲ ਹੈ ਗੁਰੂ ਅੰਗਦ ਦੇਵ ਜੀ ਦਾ ਮਹਾਨ ਸੇਵਾ ਹੈ। ਗੁਰੂ ਨਾਨਕ ਦੇਵ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਇੰਨੀ ਸੇਵਾ ਕੀਤੀ ਕਿ ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਪ੍ਰਸੰਨ ਹੋ ਕਰਕੇ ਉਹ ਇਲਾਹੀ ਜੋਤ ਜੋ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਦੇ ਵਿੱਚ ਲੈ ਕਰਕੇ ਆਏ ਸਨ ਉਹ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ। ਪ੍ਰੀਖਿਆ ਵੀ ਬੜੀ ਹੋਈਆਂ ਤੇ ਹਰ ਕਸੌਟੀ ਦੇ ਉੱਤੇ ਗੁਰੂ ਅੰਗਦ ਦੇਵ ਜੀ ਪੂਰੇ ਉਤਰਦੇ ਰਹੇ। ਇੱਕ ਦਿਨ ਦੀ ਛੋਟੀ ਜਿਹੀ ਸਾਖੀ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਿਆ। ਕੁਝ ਗੱਲਾਂ ਇਸ ਤਰ੍ਹਾਂ ਹੁੰਦੀਆਂ ਹਨ ਕਿ ਕਈ ਵਾਰੀ ਗੁਰੂ ਦੇਖਦਾ ਹੈ ਮੇਰਾ ਸੇਵਕ ਕਿੰਨਾ ਪੱਕਾ। ਵਾਕਈ ਪੱਕਾ ਹੈ ਕਿ ਕੱਚਾ ਹੈ ਹਾਲੇ, ਕਿਉਂਕਿ ਕਸੌਟੀ ਦੇ ਉੱਤੇ ਉਸਨੂੰ ਤੋਲ ਰਹੇ ਹਨ। ਪੂਰਨਮਾਸੀ ਦਾ ਦੀਵਾਨ ਹੈ, ਬੜੀ ਹੀ ਸੰਗਤਾਂ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਦੇ ਚਰਨਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਚੱਲ ਕਰਕੇ ਪੁੱਜੀਆਂ ਹਨ, ਕਿਉਂਕਿ ਪੂਰਨਮਾਸੀ ਦਾ ਦੀਵਾਨ ਲੱਗਦਾ। ਬੜਾ ਇਕੱਠ ਹੋਇਆ ਹੋਇਆ, ਬਰਸਾਤ ਲੱਗੀ ਹੋਈ ਹੈ, ਲੰਗਰ ਦਾ ਕੋਈ ਪ੍ਰਬੰਧ ਨਹੀਂ ਹੋ ਸਕਿਆ। ਸੰਗਤ ਦੇ ਵਿੱਚ ਹੁਣ ਬੱਚੇ ਵੀ ਹਨ ਜੋ ਕਿ ਭੁੱਖ ਦੇ ਮਾਰੇ ਬਿਲਾਪ ਕਰ ਰਹੇ ਹਨ ਤੇ ਸਾਧ ਸੰਗਤ ਕਈ ਸੇਵਾਦਾਰਾਂ ਨੇ ਜਾ ਕਰਕੇ ਆਖਿਆ ਸੱਚੇ ਪਾਤਸ਼ਾਹ ਅੱਜ ਦੋ ਦਿਨ ਹੋ ਗਏ, ਲੰਗਰ ਦਾ ਤਾਂ ਕੋਈ ਪ੍ਰਬੰਧ ਨਹੀਂ ਹੋ ਸਕਿਆ ਕਿਉਂਕਿ ਬਰਸਾਤ ਇੰਨੀ ਪੈ ਰਹੀ ਹੈ ਕਿ ਲੰਗਰ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਜਾਵੇ। ਬੱਚੇ ਵਿਚਾਰੇ ਭੁੱਕੇ ਵਿਲਾਪ ਕਰ ਰਹੇ ਹਨ ਤੇ ਕੁਝ ਕਿਰਪਾ ਕਰੋ ਆਪ ਜੀ ਤੇ ਸਾਧ ਸੰਗਤ ਨਾਲ ਬੈਠੇ ਹਨ ਗੁਰੂ ਨਾਨਕ ਦੇਵ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਤੇ ਇਹਨਾਂ ਨੂੰ ਇਸ਼ਾਰਾ ਕੀਤਾ। ਸਾਰੀ ਸਾਧ ਸੰਗਤ ਬੈਠੀ ਹੋਈ ਹੈ ਕਿ ਜਾਓ ਇਹ ਜਿਹੜਾ ਪੇੜ ਹੈ ਨਾ ਸਾਹਮਣੇ, ਇਸ ਦੇ ਉੱਤੇ ਚੜ ਕਰਕੇ ਹਲੂਣਾ ਦੇ ਉਸਨੂੰ ਹਿਲਾਓ, ਇਸ ਦੇ ਵਿੱਚੋਂ ਅਨੇਕ ਪਦਾਰਥ ਡਿੱਗਣਗੇ ਤੇ ਜਦੋਂ ਇਹ ਪਦਾਰਥ ਡਿੱਗਣਗੇ ਸੰਗਤ ਇਸ ਨੂੰ ਛਕ ਕਰਕੇ ਸੰਗਤਾਂ ਦੀ ਤ੍ਰਿਪਤੀ ਹੋ ਜਾਵੇਗੀ, ਭੋਜਨ ਮਿਲ ਜਾਵੇਗਾ। ਤੇ ਸਾਧ ਸੰਗਤ ਬਾਬਾ ਸ੍ਰੀ ਚੰਦ ਨੇ ਆਖਿਆ ਕਿ ਇਸ ਤਰ੍ਹਾਂ ਵੀ ਕਦੇ ਹੁੰਦਾ, ਮੈਂ ਪੇੜ ਤੇ ਚੜ ਕਰਕੇ ਹਿਲੂਣਾ ਦੇਵਾਂ ਤੇ ਪਦਾਰਥ ਡਿੱਗਣ? ਇਹ ਤੇ ਹੋ ਹੀ ਨਹੀਂ ਸਕਦਾ, ਪੇੜ ਦੇ ਵਿੱਚੋਂ ਕਿੱਥੇ ਪਦਾਰਥ ਆਏ ਹਨ, ਮੈਂ ਨਹੀਂ ਚੜਦਾ। ਸਾਫ਼ ਇਨਕਾਰ ਕਰ ਦਿੱਤਾ। ਦੂਜਾ ਬਚਨ ਹੋਇਆ ਬਾਬਾ ਲਖਮੀ ਦਾਸ ਜੀ ਦੇ ਨਾਲ, ਉਹਨਾਂ ਨੂੰ ਆਖਿਆ ਵੀ ਤੁਸੀਂ ਕਿਰਪਾ ਕਰੋ ਇਸ ਪੇੜ ਦੇ ਉੱਤੇ ਚੜ ਕਰਕੇ ਇਸ ਨੂੰ ਹਿਲਾਓ, ਇਸ ਦੇ ਵਿੱਚੋਂ ਅਨੇਕ ਪਦਾਰਥ ਡਿੱਗਣਗੇ ਜਿਸ ਨੂੰ ਛੱਕ ਕਰਕੇ ਸੰਤਾਂ ਦੀ ਤ੍ਰਿਪਤੀ ਹੋ ਜਾਵੇਗੀ। ਤੇ ਦੇਖਿਆ ਉਹਨਾਂ ਨੇ ਵੀ ਸਾਫ਼ ਇਨਕਾਰ ਕਰ ਦਿੱਤਾ, ਕਹਿੰਦੇ ਇਹ ਹੋ ਹੀ ਨਹੀਂ ਸਕਦਾ ਕਿ ਪੇੜ ਦੇ ਵਿੱਚੋਂ ਪਦਾਰਥ ਡਿੱਗਣ, ਪੇੜ ਦੇ ਵਿੱਚੋਂ ਲੰਗਰ ਮਿਲੇ ਲੋਕਾਂ ਨੂੰ ਛਕਣ ਵਾਸਤੇ, ਹੋ ਸਕਦਾ? ਉਹਨਾਂ ਨੇ ਮਨਾ ਕਰ ਦਿੱਤਾ। ਤੀਜੇ ਹਨ ਸੇਵਾਦਾਰ, ਉੱਥੇ ਸੇਵਾ ਕਰਦੇ ਹਨ ਭਾਈ ਲਹਿਣਾ ਜੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਬਹੁਤ ਪੱਕੇ ਸੇਵਾਦਾਰ ਹਨ। ਜਦੋਂ ਇਸ਼ਾਰਾ ਕੀਤਾ ਭਾਈ ਲਹਿਣਾ ਜੀ ਤੁਸੀਂ ਕਿਰਪਾ ਕਰੋ ਪੇੜ ਦੇ ਉੱਤੇ ਚੜ ਕਰਕੇ ਇਸ ਨੂੰ ਹਲੂਣਾ ਦਿਓ, ਤੇ ਸਾਧ ਸੰਗਤ ਸਤ ਬਚਨ ਕਹਿ ਕਰਕੇ ਪੇੜ ਦੇ ਉੱਤੇ ਚੜ ਗਏ। ਇਹ ਪੁੱਛਿਆ ਨਹੀਂ, ਇਹ ਮਨ ਦੇ ਵਿੱਚ ਵਿਚਾਰ ਹੀ ਨਹੀਂ ਕੀਤਾ ਕਦੇ ਹੋ ਸਕਦਾ ਕਿ ਪੇੜ ਦੇ ਵਿੱਚੋਂ ਪਦਾਰਥ ਡਿੱਗਣ ਤੇ ਸੰਗਤਾਂ ਦੀ ਛੱਕਰ ਕੇ ਤ੍ਰਿਪਤੀ ਹੋ ਜਾਵੇ, ਇਹ ਬਚਨ ਹੀ ਨਹੀਂ ਕੀਤਾ ਤੇ ਸਤ ਬਚਨ ਆ ਕਰਕੇ ਪੇੜ ਦੇ ਉੱਤੇ ਚੜ ਗਏ। ਹੁਕਮ ਮੰਨੀਏ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਤੇ ਫੇਰ ਕਸਵੱਟੀ ਦੇ ਉੱਤੇ ਪੂਰੇ ਉਤਰੇ, ਸਾਹਿਬਜ਼ਾਦੇ ਬੈਠੇ ਰਹੇ ਅਨੇਕ ਇਹੋ ਜਿਹੀ ਪ੍ਰੀਖਿਆ ਲਈ। ਤੇ ਸਾਧ ਸੰਗਤ ਜੋ ਦੇਖਿਆ ਕਿ ਇਹ ਸੇਵਕ ਪੂਰਾ ਹੈ, ਪੂਰਾ ਨਹੀਂ ਹੈ, ਕੱਚਾ ਨਹੀਂ ਹੈ, ਇਹ ਪੂਰਾ ਹੈ। ਤੇ ਸਾਧ ਸੰਗਤ ਉਸ ਵੇਲੇ ਹੀ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਤੋਂ ਅੰਗਦ ਬਣਾ ਦਿੱਤਾ। ਆਓ ਅੱਜ ਉਹਨਾਂ ਮਹਾਨ ਗੁਰੂ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਪੁਰਬ ਦਿਹਾੜਾ ਹੈ, ਆਪਾਂ ਸਾਰੇ ਮਿਲ ਕਰਕੇ ਇਹ
जो है तुक सारे मिलकर के पढ़िए।

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

अपने दास को अपने दास को पैसा

نام شب وہی کو

apie gulvardin sau de visi pachiti. Isi sifat de vici, koi tuti vade ai, ya khushamad nahi, jo inna patta ne dekhya, jo mehsoos kita, oh apne shabdaan de vici, unna dunia de saamne rakhe. ਇਹ ਪਾਠ ਬੜੇ ਵਿਦਵਾਨ ਸਨ ਦੁਨੀਆ ਦਾ ਚੱਕਰ ਲਾਉਂਦੇ ਕਈ ਜਗ੍ਹਾ ਫਿਰਦੇ ਫਰਾਂਦੇ ਗੁਰੂ ਨਾਨਕ ਦੇ ਘਰ ਦੀ ਸੋਭਾ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ ਜੋ ਦੇਖਿਆ ਗੁਰੂ ਨਾਨਕ ਦੇ ਘਰ ਮਹਿਸੂਸ ਕੀਤਾ ਔਰ ਜੋ ਮਨ ਨੂੰ ਸ਼ਾਂਤੀ ਮਿਲੀ ਜੋ ਆਦਰ ਮਿਲਿਆ ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਪੱਟਾਂ ਨੇ ਆਪਣੇ ਸਵਈਆਂ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਗੁਰੂ ਘਰ ਦੀ ਵਡਿਆਈ ਕੀਤੀ ਉਹਨਾਂ ਸ਼ਬਦਾਂ ਦੇ ਵਿੱਚੋਂ ਕੁਝ ਕੁ ਸਤਿਗੁਰਾਂ ਦੀ ਮਹਿਮਾ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਾਂਗੇ ਕਿ ਪੱਟਾ ਨੇ ਕੀ ਦੇਖਿਆ ਔਰ ਕੀ ਕਿਹਾ ਕਿਉਂਕਿ ਸਿੱਖ ਧਰਮ ਵਿੱਚ ਸੇਵਾ ਅਤੇ ਹੁਕਮ ਮੰਨਣਾ ਸਭ ਤੋਂ ਮਹਾਨ ਔਰ ਉੱਤਮ ਹੈ ਤਾਂ ਜਿਨ੍ਹਾਂ ਸੇਵਾ ਕੀਤੀ ਜਿਨ੍ਹਾਂ ਹੁਕਮ ਮੰਨਿਆ ਉਹ ਕਿੱਥੇ ਦੇ ਕਿੱਥੇ ਜਾ ਪਹੁੰਚੇ ਔਰ ਸਾਨੂੰ ਵੀ ਇਹੋ ਹੀ ਉਪਦੇਸ਼ ਕੀਤਾ ਕਿ ਇਹ ਭਾਈ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਇਹਨਾਂ ਕਥਾ ਕਹਾਣੀਆਂ ਤੋਂ ਆਪਾਂ ਇਹੋ ਸਿੱਖਿਆ ਲੈਣੀ ਹੈ ਤਾਂ ਆਓ ਸ਼ਬਦ ਔਰ ਸ਼ਬਦ ਦੇ ਨਾਲ ਪੰਜ ਗੁਰੂਆਂ ਦੇ ਜੀਵਨ ਦੀ ਆਪਾਂ ਵਿਚਾਰ ਵੀ ਕਰਨੀ ਹੈ ਕਿ ਜਿਨ੍ਹਾਂ ਸੇਵਾ ਕੀਤੀ

बाद दूसरे गुरु बने गुरु अंगद साहब, पर किस तरह बने? गुरु अंगद साहब जी का पहला नाम है भाई लैणा। ए देवी दे पुजारी सन, हर साल बड़ा भारी जथा लैके देवी के दर्शन करन जाया करते सन। इस वरी भी भाई लैणा अपने साथियों के नाल देवी के दर्शन करन जा रहे ने। रस्ते दे विच करतारपुर शहर आया, जिथे इन्हां सारिया ने आके डेरा किया। भाई लैणा अपने साथियों नूं कहण लगे, मैनूं पता लगा है इस करतारपुर शहर दे विच गुरु नानक साहब रहिंदे ने। बड़ी शोभा वड्याई सुनी है उन्हां दी। भाई मेरा दिल करदा है मैं दर्शन करे आवां, देखा कि गुरु नानक कैसा है। साथियों नाल सलाह करके घोड़े ते सवार होए ने। भाई लैणा अपने डेरे तो चल पए उस जगह वाल जिथे गुरु नानक वसदा है। पुछदे जा रहे ने ओ डेरा ओ धर्मशाला किथे जिथे गुरु नानक बैठा है। अजकल आपां गुरुद्वारे कहने हैं, पहला धर्मशाला क्या करदी सन, जिथे बैठ के परमेश्वर की सिफत की जाए। एक परमेश्वर तो सिवा होर कोई गल ना हो, जिथे सेवा ते सिमरन हो, जिथे दर्दवंदा लोड़वंदा की सेवा की जाए, जिथे दुखिया का दुख दूर किया जाए, जिथे धर्म की गल हो, धर्मशाला ओ गुरु दा परमेश्वर दा घर। भाई लैणा घोड़े ते सवार ने, पुछते जा रहे ने कि धर्मशाला किथे जिथे गुरु नानक वसदा है। पुछदिया काफी दूर चले गए। हुण अगों किसे कोल पुछना है, कोई नजर ना आया तो भाई लैणा हैरान हो गए। एक बड़ी ही सोहनी सूरत जिदे चेहरे तो नूर टपकद, जिन्हां दे बोल फरकदे ने, सूरत देखे मन नूं ठंड पैंदी। ओ सूरत पता नहीं किधरों चलदी होई भाई लैणे दे सामने आ गए। और जद भाई लैणा उस सूरत नूं देखदे ने, अखां चमकण नूं दिल नहीं करदा, अखां कहिंदियां ने कि मैं सूरत देखदा रहां, ए सूरत अखां तों ओले ना होवे। इन अखां दे नाल बड़ा कुछ देखिया पर एहो जी सूरत अज तक देखी नहीं। ते भाई लैणा उस सूरत नूं पुछदे ने, ओ धर्मशाला किथे जिथे गुरु नानक वसदा है, मैं गुरु नानक दे दर्शन करने। सा संगत ए सूरत होर कोई नहीं, ए आप ही गुरु नानक है जेड़ा इस सिख नूं आप लैण वास्ते आए। गुरु नानक साहब
ਭਾਈ ਲੈਣੀ ਦੀ ਇਹ ਗੱਲ ਸੁਣ ਕੇ ਮੁਸਕਰਾ ਪਏ। ਭਾਈ ਲੈਣੀ ਨੇ ਕਿਹਾ, ਉਹ ਧਰਮਸ਼ਾਲਾ ਕਿੱਥੇ? ਜਿੱਥੇ ਗੁਰੂ ਨਾਨਕ ਵਸਦਾ। ਤੇ ਗੁਰੂ ਨਾਨਕ ਸਾਹਿਬ ਅੱਗੋਂ ਮੁਸਕਰਾ ਪਏ। ਮੁਸਕਰਾਉਂਦਿਆਂ ਹੋਇਆਂ ਘੋੜੇ ਦੀ ਵਾਗ ਫੜ ਲਈ ਤੇ ਕਹਿਣ ਲੱਗੇ, ਆਓ ਮੈਂ ਤੁਹਾਨੂੰ ਧਰਮਸ਼ਾਲਾ ਲੈ ਚੱਲਾਂ। ਕੋਈ ਤਾਂ ਕਿਸੇ ਦੀ ਬਾਂਹ ਫੜ ਕੇ ਕਿਸੇ ਨੂੰ ਰਾਹ ਦੱਸਦਾ, ਕੋਈ ਵੈਸੇ ਰਾਹ ਦੱਸ ਦਿੰਦਾ, ਭਾਈ ਸਾਹਮਣੇ ਚੱਲਿਆ ਜਾ, ਕੋਈ ਕਹਿੰਦਾ ਮੇਰੇ ਪਿੱਛੇ ਪਿੱਛੇ ਤੁਰਿਆ। ਪਰ ਧੰਨ ਹੈ ਗੁਰੂ ਨਾਨਕ, ਨਜ਼ਾਰਾ ਤੱਕੋ, ਜਿਹਨੇ ਦਰਸ਼ਨ ਕਰਨੇ ਨੇ ਉਹ ਘੋੜੇ ਤੇ ਸਵਾਰ ਹੈ, ਤੇ ਜਿਹਦੇ ਦਰਸ਼ਨ ਕਰਨੇ ਨੇ ਉਹ ਘੋੜੇ ਦੀ ਵਾਗ ਫੜ ਕੇ ਅੱਗੇ ਅੱਗੇ ਤੁਰਿਆ ਜਾ ਰਿਹਾ। ਜਦ ਧਰਮਸ਼ਾਲਾ ਆਈ, ਗੁਰੂ ਨਾਨਕ ਸਾਹਿਬ ਨੇ ਕਿਹਾ, ਪੁਰਖਾ ਆਪਣਾ ਘੋੜਾ ਇੱਥੇ ਬੰਨ ਦੇ, ਇਹੋ ਹੀ ਧਰਮਸ਼ਾਲਾ ਹੈ, ਤੇ ਅੰਦਰ ਚਲਾ ਆਵੀਂ। ਇੰਨੀ ਗੱਲ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਦੂਸਰੇ ਦਰਵਾਜ਼ੇ ਵਿੱਚ ਹੋ ਕੇ ਆਪਣੇ ਸਿੰਘਾਸਨ ਤੇ ਜਾ ਕੇ ਬੈਠ ਗਏ। ਭਾਈ ਲੈਣੇ ਨੇ ਘੋੜਾ ਇੱਕ ਪਾਸੇ ਬੰਨ ਦਿੱਤਾ, ਔਰ ਜਦੋਂ ਧਰਮਸ਼ਾਲਾ ਦੇ ਅੰਦਰ ਦਾਖਲ ਹੋਏ, ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਜਦ ਸਾਹਮਣੇ ਸਿੰਘਾਸਨ ਵੱਲ ਨਿਗਾਹ ਗਈ, ਹੈਰਾਨ ਹੋ ਗਏ ਕਿ ਜਿਹੜੇ ਮੇਰੇ ਘੋੜੇ ਦੀ ਵਾਗ ਫੜ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਏ, ਉਹ ਸਿੰਘਾਸਨ ਤੇ ਬੈਠ ਕੇ ਇਹੋ ਗੁਰੂ ਨਾਨਕ ਹੈ। ਕਹਿਣ ਲੱਗੇ, ਮਨਾ ਜੇ ਇਹੋ ਹੀ ਗੁਰੂ ਨਾਨਕ ਹੈ ਤਾਂ ਇਹਦੇ ਵਰਗਾ ਫਿਰ ਹੋਰ ਕੋਈ ਨਹੀਂ ਹੋ ਸਕਦਾ, ਔਰ ਇਹੋ ਜਿਹਾ ਗੁਰੂ ਕਿਧਰੇ ਮਿਲਣਾ ਵੀ ਨਹੀਂ। ਭਾਈ ਲੈਣਾ ਅਗਾਂ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਬਾ ਅੱਜ ਮਨ ਦੀ ਭਟਕਣਾ ਮੁੱਕ ਗਈ, ਤੇਰਾ ਦਰ ਮਿਲ ਗਿਆ, ਹੁਣ ਕਿਸੇ ਹੋਰ ਦਰ ਤੇ ਜਾਣ ਦੀ ਮੈਨੂੰ ਲੋੜ ਨਹੀਂ, ਕਿਉਂਕਿ ਤੇਰੇ ਵਰਗਾ ਤੇ ਤੂੰ ਹੀ ਹੋ ਸਕਦਾ ਹੋਰ ਕੋਈ।

ಚಕ್ರದಾಸ್.

Thank you.

ਜਿਨ੍ਹਾਂ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਅਮਰੋ। ਇਹ ਸਵੇਰੇ ਸਵੇਰੇ ਬਾਣੀ ਪੜ ਰਹੇ ਸਨ। ਉਸ ਬਾਣੀ ਦੀ ਆਵਾਜ਼ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ। ਬਾਣੀ ਸੁਣੀ, ਬਾਣੀ ਸੁਣ ਕੇ ਮਨ ਨੂੰ ਬੜੀ ਠੰਡ ਪਈ। ਬੀਬੀ ਅਮਰੋ ਨੂੰ ਆ ਕੇ ਅਮਰਦਾਸ ਪੁੱਛਦੇ ਨੇ, ਬੇਟਾ ਇਹ ਸਵੇਰੇ ਸਵੇਰੇ ਕੀ ਪੜ੍ਹਦੀ ਪਈ ਹੈ? ਤਾਂ ਉਸ ਵੇਲੇ ਬੀਬੀ ਅਮਰੋ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਪਈ। ਅਮਰਦਾਸ ਕਹਿਣ ਲੱਗੇ, ਕਮਾਲ ਹੋ ਗਈ, ਮੇਰੇ ਘਰ ਗੁਰੂ ਨਾਨਕ ਦੀ ਬਾਣੀ, ਮੈਂ ਬਾਹਰ ਭਟਕਦਾ ਰਿਹਾ, ਕਿੱਥੇ ਗੁਰੂ ਨਾਨਕ? ਬੇਟਾ ਦੱਸ, ਮੈਂ ਵੀ ਉਹਦੇ ਦਰਸ਼ਨ ਕਰਾਂ। ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਹੁਣ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਬੈਠੇ ਹੋਏ। ਇਹ ਸੁਣ ਕੇ ਅਮਰਦਾਸ ਕਹਿਣ ਲੱਗੇ, ਬੇਟਾ ਚੱਲ ਫਿਰ ਮੈਨੂੰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਕੋਲ ਲੈ ਚੱਲ, ਮੈਂ ਉਹਨਾਂ ਦਾ ਸਿੱਖ ਬਣਾ, ਉਹਨਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂ, ਕਿਉਂਕਿ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਜਿਹੜੇ ਦੂਸਰੇ ਭਰਾ ਸਨ ਉਹਨਾਂ ਦੇ ਲੜਕੇ ਦੇ ਨਾਲ ਵਿਆਹੇ ਹੋਏ ਸਨ। ਬੀਬੀ ਅਮਰੋ ਕਹਿਣ ਲੱਗੇ, ਪਿਤਾ ਜੀ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਰਹਿੰਦੇ ਨੇ, ਮੈਂ ਆਪ ਦੇ ਨਾਲ ਜ਼ਰੂਰ ਚੱਲਾਂਗੀ, ਪਰ ਮੈਂ ਤਾਂ ਜਾ ਸਕਦੀ ਹਾਂ ਅਗਰ ਮੇਰੇ ਸੱਸ ਸਹੁਰਾ ਔਰ ਮੇਰੇ ਪਤੀ ਇਜਾਜ਼ਤ ਦੇਣ। ਸਾਧ ਸੰਗਤ ਇੱਕ ਗੱਲ ਧਿਆਨ ਵਿੱਚ ਰੱਖਣ, ਅੱਜ ਕੱਲ੍ਹ ਘਰਾਂ ਵਿੱਚ ਕਲੇਸ਼ ਔਰ ਦੁੱਖ ਇਸੇ ਵਾਸਤੇ ਨੇ ਕਿ ਘਰਾਂ ਦੇ ਅਸੂਲ, ਘਰਾਂ ਦੇ ਨਿਯਮ ਖਤਮ ਹੋ ਰਹੇ। ਵੱਡਿਆਂ ਦੀ ਇੱਜ਼ਤ, ਵੱਡਿਆਂ ਦਾ ਆਦਰ ਕਰਨਾ, ਉਹਨਾਂ ਦਾ ਕਿਹਾ ਨਾ ਮੰਨਣਾ ਇਹ ਆਮ ਹੋ ਗਿਆ। ਹੁਣ ਇੱਥੇ ਦੇਖੋ, ਬੀਬੀ ਅਮਰੋ ਗੁਰੂ ਅਮਰਦਾਸ ਨੂੰ ਕਹਿ ਰਹੇ ਨੇ, ਪਿਤਾ ਜੀ ਜਦੋਂ ਤੱਕ ਸੱਸ ਸਹੁਰਾ ਇਜਾਜ਼ਤ ਨਾ ਦੇਣ, ਪਤੀ ਇਜਾਜ਼ਤ ਨਾ ਦੇਵੇ, ਮੈਂ ਪੇਕੇ ਘਰ ਕਿਸ ਤਰ੍ਹਾਂ ਜਾ ਸਕਦੀ ਹਾਂ?

ਹੁਣ ਸੇਵਾ ਪ੍ਰਵਾਨ ਹੋਣ ਦਾ ਸਮਾਂ ਆਇਆ। ਰੋਜ਼ ਦੀ ਤਰ੍ਹਾਂ ਅੱਜ ਵੀ ਅਮਰਦਾਸ ਜੀ ਪਾਣੀ ਦੀ ਗਾਗਰ ਸਿਰ ਤੇ ਚੁੱਕੀ ਹੋਈ ਪਿਆਸਾ ਦਰਿਆ ਪਹੁੰਚੀ। ਮਨ ਦੀ ਭਾਵਨਾ ਕਿਸੀ, ਪਹਿਲਾਂ ਪਾਣੀ ਦੀ ਗਾਗਰ ਦਰਿਆ ਵਿੱਚ ਭਰਦੇ ਨੇ, ਉਸ ਗਾਗਰ ਨੂੰ ਸਿਰ ਤੇ ਚੁੱਕ ਕੇ ਫਿਰ ਆਪ ਇਸ਼ਨਾਨ ਕਰਦੇ ਨੇ ਤੇ ਫਿਰ ਵਾਪਸ ਖਡੂਰ ਸਾਹਿਬ ਆਉਂਦੇ। ਇਹ ਕੁਝ ਮੀਲਾਂ ਦਾ ਸਫ਼ਰ ਰੋਜ਼ ਪੈਦਲ ਤੈਅ ਕਰਦੇ। ਅੱਜ ਜਦ ਪਾਣੀ ਦੀ ਗਾਗਰ ਲੈ ਕੇ ਵਾਪਸ ਮੁੜੇ, 2-3 ਵਜੇ ਦਾ ਵੇਲਾ ਰੋਜ਼ ਦੀ ਤਰ੍ਹਾਂ ਆ ਰਹੇ ਨੇ, ਪੈਰ ਨੂੰ ਠੋਕਰ ਲੱਗੀ, ਅਮਰਦਾਸ ਜੀ ਥੱਲੇ ਡਿੱਗ ਪਏ, ਆਪਣੀਆਂ ਸੱਟਾਂ ਦੀ ਪਰਵਾਹ ਨਾ ਕੀਤੀ ਪਰ ਪਾਣੀ ਦੀ ਗਾਗਰ ਨਾ ਡਿੱਗਣ ਦਿੱਤੀ, ਕਿਉਂਕਿ ਗੁਰੂ ਨੂੰ ਇਸ਼ਨਾਨ ਕਰਾਉਣਾ। ਕੋਲ ਜੁਲਾਹਿਆਂ ਦਾ ਘਰ ਸੀ, ਡਿੱਗਣ ਦਾ ਖੜਾਕ ਹੋਇਆ। ਜੁਲਾਹਿਆ ਘਰਵਾਲੀ ਨੂੰ ਕਹਿਣ ਲੱਗਾ, ਖੜਾਕ ਹੋਇਆ, ਕੌਣ ਹੋ ਸਕਦਾ? ਅੱਧੀ ਰਾਤ ਦਾ ਵੇਲਾ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਡਿੱਗਾ। ਜੁਲਾਈ ਦੀ ਕਾਰਵਾਲੀ ਜੁਲਾਈ ਕਹਿਣ ਲੱਗੀ, ਕੌਣ ਹੋ ਸਕਦਾ ਇਸ ਵੇਲੇ? ਇੱਕੋ ਹੀ ਤਾਂ ਹੈ, ਅਮਰੂ ਨੀ ਥਾਵਾਂ ਜਿਹੜਾ ਰੋਜ਼ ਰਾਤ ਨੂੰ ਇੱਥੋਂ ਪਾਣੀ ਲੈ ਕੇ ਲੰਘਦਾ ਹੈ। ਬੁੱਢਾ ਪਰ ਰਾਤ ਨੂੰ ਵੀ ਚੈਨ ਨਹੀਂ, ਕੋਈ ਟਿਕਾਣਾ ਹੁੰਦਾ ਤੇ ਟਿਕ ਕੇ ਬਹਿੰਦਾ, ਇਹ ਨਿਥਾਵਾਂ ਹੈ, ਇਹਦਾ ਕੋਈ ਥਾਂ ਨਹੀਂ। ਜੁਲਾਈ ਨੇ ਜਦੋਂ ਇਹ ਗੱਲ ਕਹੀ, ਇਹ ਅਮਰੂ ਨਿਥਾਵਾਂ ਹੈ, ਤੇ ਅਮਰਦਾਸ ਜੀ ਹੱਸ ਪਏ। ਹੱਸਦਿਆਂ ਹੋਇਆ ਸਹਿਸਬਾ ਬਚਨ ਕੀਤਾ, ਚੱਲੀ ਨਾ ਹੋਵੇ, ਪਾਗਲ ਨਾ ਹੋਵੇ, ਕੋਈ ਨੂੰ ਕੀ ਪਤਾ ਕਿ ਮੈਂ ਥਾਂ ਵਾਲਾ, ਮੈਂ ਨਿਥਾਵਾਂ ਨਹੀਂ, ਮੇਰਾ ਥਾਂ ਤਾਂ ਗੁਰੂ ਨਾਨਕ ਹੈ, ਮੇਰਾ ਥਾਂ ਗੁਰੂ ਅੰਗਦ ਹੈ, ਮੈਂ ਤੇ ਗੁਰੂ ਵਾਲਾ ਵਾਂ, ਮੈਂ ਨਿਥਾਵਾਂ ਕਿੱਥੇ? ਇਹ ਬਚਨ ਕਹਿੰਦੇ ਆ, ਪਾਣੀ ਦੀ ਗਾਗਰ ਲੈ ਕੇ ਗੁਰੂ ਦਰਬਾਰ ਆ ਪਹੁੰਚੇ, ਆਪਣੇ ਗੁਰੂ ਨੂੰ ਇਸ਼ਨਾਨ ਕਰਾਇਆ। ਪਰ ਅੱਜ ਕੁਝ ਨਜ਼ਾਰਾ ਹੋਰ ਹੀ ਹੋ ਗਿਆ। ਉਧਰ ਜੁਲਾਈ ਝੱਲੀ ਹੋ ਗਈ, ਜਿਸਨੇ ਕਿਹਾ ਸੀ ਅਮਰੂ ਨਿਥਾਵਾਂ ਹੈ, ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਸਹਿ ਸੁਭਾਅ ਹੁੰਦੇ ਨੇ ਔਰ ਉਹ ਬਦਲਦੇ ਨੇ। ਅੱਜ ਉਹ ਗੁਰੂ ਅੰਗਦ ਸਾਹਿਬ ਜਿਨ੍ਹਾਂ ਦੀ ਸੇਵਾ ਅਮਰਦਾਸ ਜੀ ਕਰਿਆ ਕਰਦੇ ਸਨ, ਉਹਨਾਂ ਹੈਰਾਨ ਕਰ ਦਿੱਤਾ ਦੁਨੀਆ ਨੂੰ। ਜਦ ਆਪਣੇ ਸੇਵਕ ਅਮਰਦਾਸ ਨੂੰ ਕਿਹਾ, ਅਮਰਦਾਸ ਤੁਸਾਂ ਬੜੀ ਸੇਵਾ ਕੀਤੀ, ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਹੁਣ ਜਿਸ ਸਿੰਘਾਸਣ ਤੇ ਗੁਰੂ ਅੰਗਦ ਸਾਹਿਬ ਬੈਠਿਆ ਕਰਦੇ ਸਨ ਉੱਥੇ ਆਪਣੇ ਸੇਵਕ ਅਮਰਦਾਸ ਨੂੰ ਬਿਠਾ ਦਿੱਤਾ। 5 ਪੈਸੇ ਨਾਰੀਅਲ ਅੱਗੇ ਰੱਖਿਆ, ਪਰਿਕਰਮਾ ਕੀਤੀ, ਗੁਰੂ ਅੰਗਦ ਸਾਹਿਬ ਨੇ ਆਪਣੇ ਸੇਵਕ ਅਮਰਦਾਸ ਦੀ ਪਰਿਕਰਮਾ ਕਰਕੇ ਫਿਰ ਗੁਰੂ ਨੇ ਆਪ ਆਪਣੇ ਸੇਵਕ ਨੂੰ ਮੱਥਾ ਟੇਕ ਦਿੱਤਾ ਤੇ ਕਿਹਾ, ਅਮਰਦਾਸ ਹੁਣ ਤੂੰ ਸੇਵਕ ਨਹੀਂ, ਹੁਣ ਤੂੰ ਗੁਰੂ ਨਾਨਕ ਦਾ ਰੂਪ ਹੋ ਗਿਆ, ਹੁਣ ਤੂੰ ਗੁਰੂ ਹੈ ਤੇ ਮੈਂ ਤੇਰਾ ਸੇਵਕ। ਇੰਨੇ ਨੂੰ ਉਹ ਜੁਲਾਇਆ ਵੀ ਆਪਣੀ ਘਰਵਾਲੀ ਨੂੰ ਲੈ ਕੇ ਆ ਗਿਆ, ਮਹਾਰਾਜ ਇਹ ਭੁੱਲ ਗਈ, ਇਹਨੂੰ ਬਖਸ਼ ਦਿਓ। ਤਾਂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਭਾਈ ਗੁਰੂ ਨਾਨਕ ਦਾ ਦਰ ਬਖਸ਼ੰਦ ਹੈ, ਤੇਰੀ ਘਰਵਾਲੀ ਨੇ ਕਿਹਾ ਸੀ ਅਮਰੂ ਨੀ ਥਾਵਾਂ ਹੈ, ਪਰ ਹੁਣ ਦੇਖੋ ਇਹ ਥਾਂ ਵਾਲਾ, ਇਹੋ ਹੀ ਥਾਂ ਵਾਲਾ ਨਹੀਂ
ਹੁਣ ਜਿਹੜੇ ਨਿਥਾਵੇ ਨੇ ਇਹ ਉਹਨਾਂ ਨੂੰ ਵੀ ਥਾਂ ਦੇਵੇਗਾ। ਤੇ ਕਈ ਵਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ, ਜਦੋਂ ਵੀ ਕੋਈ ਕੀਰਤਨ ਕਰਦਾ ਜਾਂ ਵਾਕ ਲੈਂਦਾ ਤਾਂ ਉਹ ਬਚਨ ਦੁਹਰਾਉਂਦਾ, ਨਿਮਾਣਿਓ ਕੇ ਮਾਨ ਗੁਰੂ, ਨਿਤਾਣਿਓ ਕੇ ਤਾਨ ਗੁਰੂ, ਨਿਓਟਿਓ ਕੀ ਓਟ

ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ। ਗੁਰੂ ਰਾਮਦਾਸ ਜੀ ਦਾ ਦਾੜਾ ਬੜਾ ਲੰਮਾ ਸੀ ਤੇ ਬਾਬਾ ਸ੍ਰੀ ਚੰਦ ਕਹਿਣ ਲੱਗੇ, ਰਾਮਦਾਸ ਇੰਨਾ ਲੰਮਾ ਦਾੜਾ, ਇੰਨੀ ਲੰਮੀ ਦਾੜੀ ਕਿਉਂ ਵਧਾਈ? ਹੋਰ ਕੋਈ ਹੁੰਦਾ ਉਹਦਾ ਜਵਾਬ ਕੁਝ ਹੋਰ ਹੁੰਦਾ, ਪਰ ਗੁਰੂ ਰਾਮਦਾਸ ਦਾ ਜਵਾਬ ਕੀ ਸੀ? ਇੱਕ ਹੱਥ ਦੇ ਨਾਲ ਆਪਣੀ ਦਾੜੀ ਫੜ ਲਈ, ਇੱਕ ਹੱਥ ਦੇ ਨਾਲ ਬਾਬਾ ਸ੍ਰੀ ਚੰਦ ਦੇ ਪੈਰ ਫੜ ਲਏ। ਆਪਣੀ ਦਾੜੀ ਦੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਪੈਰ ਝਾੜਨ ਲੱਗ ਪਏ ਗੁਰੂ ਰਾਮਦਾਸ। ਤੇ ਨਾਲੇ ਕਹਿੰਦੇ ਨੇ, ਬਾਬਾ ਜੀ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਇਹ ਦਾੜਾ ਵਧਾਇਆ ਹੋਇਆ। ਤਾਂ ਬਾਬਾ ਸ੍ਰੀ ਚੰਦ ਕਹਿਣ ਲੱਗੇ, ਰਾਮਦਾਸ, ਅਗਰ ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤੇ ਅਸੀਂ ਗੁਰੂ ਨਾ ਬਣ ਜਾਂਦੇ। ਪਾਟ ਕਹਿ ਰਹੇ ਨੇ, ਐਸੇ ਗੁਰੂ ਕਿੱਥੇ ਮਿਲਣਗੇ, ਇਸੇ ਵਾਸਤੇ ਸਾਰੇ ਦਰ ਛੱਡ ਕੇ ਇਹਨਾਂ ਦੇ ਦਰ ਆ ਪਏ ਆ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦਿਓ। ਹੁਣ ਗੁਰੂ ਰਾਮਦਾਸ ਨੇ ਕਿਰਪਾ ਕੀਤੀ। ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਸਨ, ਵੱਡੇ ਬਾਬਾ ਪ੍ਰਿਥੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ ਤੇ ਤੀਸਰੇ ਅਰਜਨ ਦੇਵ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਰਜਨ ਸਾਹਿਬ ਕਹਿ ਕੇ ਯਾਦ ਕਰਦੇ। ਵੱਡੇ ਦੋਨੋਂ ਪੁੱਤਰ ਨਾ ਸੇਵਾ ਵੱਲ ਧਿਆਨ, ਨਾ ਹੁਕਮ ਮੰਨਣ ਵੱਲ, ਤੇ ਗੁਰੂ ਅਰਜਨ ਸਾਹਿਬ ਜੋ ਪਿਤਾ ਗੁਰੂ ਨੇ ਕਿਹਾ ਕਦੀ ਨਹੀਂ ਮੋੜਿਆ, ਔਰ ਆਗੇ ਆ ਸੇਵਾ ਦਾ ਸਦਕਾ ਇਹ ਗੁਰਗੱਦੀ, ਇਹ ਇਲਾਹੀ ਜੋਤ। ਹੁਣ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਗੁਰੂ ਅਰਜਨ ਸਾਹਿਬ ਨੂੰ ਬਖਸ਼ ਦਿੱਤੀ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਜੀ, ਗੁਰੂ ਰਾਮਦਾਸ ਦਰਸ਼ਨ ਪਰਸ ਕਹੇ ਮਥੁਰਾ ਅੰਮ੍ਰਿਤ ਬਯਨ, ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੋ ਨਯਣ। ਕਿ ਹੁਣ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਗੁਰਗੱਦੀ ਤੇ ਬੈਠੇ ਨੇ, ਜਿਹੜੇ ਪ੍ਰਮਾਣ ਪੁਰਖ ਨੇ। ਤੇ ਪਾਟ ਕਹਿੰਦਾ, ਅਗਰ ਦਰਸ਼ਨ ਕਰਨੇ ਨੇ ਇਹਨਾਂ ਅੱਖਾਂ ਦੇ ਨਾਲ ਤਾਂ ਗੁਰੂ ਅਰਜਨ ਦੇ ਕਰੋ, ਕਿਉਂਕਿ ਦਰਸ਼ਨ ਕੀਤੇ ਆ ਜਨਮ ਮਰਨ ਸੌਰ ਜਾਂਦਾ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਘਟੀਏ। ਇਸ ਬਾਣੀ ਇਤਿਹਾਸ ਤੋਂ ਆਪਾਂ ਇਹ ਸਿੱਖਿਆ ਲੈਣੀ, ਆਪਣੇ ਗੁਰੂ ਦਾ ਹੁਕਮ ਮੰਨਣਾ, ਸੇਵਾ ਕਰਨੀ, ਸਿਮਰਨ ਕਰਨਾ, ਆਪਣੇ ਘਰ ਵਿੱਚ ਆਪਣੇ ਮਾਂ ਬਾਪ ਵੱਡਿਆਂ ਦਾ ਘਿਆ ਮੰਨਣਾ, ਉਹਨਾਂ ਦਾ ਆਦਰ ਕਰਨਾ, ਉਹਨਾਂ ਦੀ ਆਗਿਆ ਵਿੱਚ ਚੱਲਣਾ ਨਿਹਾਇਤ ਜ਼ਰੂਰੀ ਹੈ। ਕਿਉਂਕਿ ਕਹਿੰਦੇ ਨੇ, ਜਿਹਨੇ ਮਾਂ ਬਾਪ ਦੀ ਸੇਵਾ ਨਹੀਂ ਕੀਤੀ, ਉਹ ਕਿਤਨਾ ਵੀ ਦਾਨ ਪੁੰਨ ਕਰੇ, ਉਹ ਕਿਤਨਾ ਵੀ ਤੀਰਥਾਂ ਤੇ ਜਾਵੇ, ਉਹ ਕਦੀ ਸਫਲ ਨਹੀਂ ਹੁੰਦਾ। ਮਾਂ ਬਾਪ ਦੀ ਸੇਵਾ ਕੀਤੀ, ਸਮਝੋ ਰੱਬ ਦੀ।